ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਤਾ ਆਇਆ ਰਾਮ ਰਾਜੀ। ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਵਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਦੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੀਤੇ ਤੇਰੇ ਵਾਵਣਹਾਰੇ, ਕੀਤੇ ਤੇਰੇ ਰਾਗ ਪ੍ਰੀ ਸੋ ਕਹੀ ਹੈ। ਕੀਤੇ ਤੇਰੇ ਗਾਵਣਹਾਰੇ, ਗਾਵਨ ਤੁਦਨੋ ਪਵਨ ਪਾਣੀ ਬੈ ਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿੱਤ।

ਹੋਰ ਕੀਤੇ ਤਦਨੋ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵਿਖ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵ

ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣਸਦੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚੱਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ

ਦਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਓ ਪਾਰਿਆ ਸਹਿ

ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ।

ਸੀ ਸਿਮਕਤ ਸਿਮਕਤ ਭਏ ਜਨ ਹਰਿ ਧਿਆਇਆ ਜੀ ਦਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ

ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵੇ

ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾਮੂੜ ਖਚ ਭੇਦ ਨਾ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਚੀਨਤ ਨਹਿ ਭੇਵ।

ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੀ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਮਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਢਾਰੀ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ

ਜਿਨ ਨਰ ਨਾਮ ਤਿਹਾਰੋ ਕਾਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲੇਹੋ ਬਾਰੀ। ਸਰਬ ਠੌਰ ਮੋ

ਕਿ ਲਭਕ ਸਗਲ ਦੇਹ ਕੋ ਹਰਤਾ, ਦੁਸਤ ਦੋਖੀਆਂ ਕੋ ਛੈ ਕਰਤਾ। ਸ੍ਰੀ ਅਸ ਧੁਜ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਛਤ ਬਲ ਪਾਵੈ ਸੋਈ, ਦੁਖ ਨਾ ਤਿਸੈ ਵਿਆਪਤ ਕੋਈ। ਅੜਿਲ ਸੁਨੈ ਗੁੰਗ ਜੋ ਯਾਹੇ ਸੁਰਸਨਾ ਪਾਵਈ, ਸੁਨੈ ਮੂਣ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹੈ, ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ। ਸੰਬਤ ਸਤਰਹ ਸਹਿਸ ਭਣਿਜੈ, ਅਰਧ ਸਹਿਸ ਫੁਣ ਤੀਨ ਕਹਿਜੈ। ਭਾਦਰਵ ਸੁਦੀ ਅਸ਼ਟਮੀ ਰਵਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਿਤ੍ਰੋ ਪਖਿਆਨੇ ਤ੍ਰਿਆ ਚਤਰੀ ਮੰਤਰੀ ਭੂਪ ਸੰਵਾਦੇ, 405 ਚਰਿਤ੍ਰ ਸਮਾਪਤ। ਮਸਤ ਸਭ ਮਸਤ ਅਫਜੂ ਦੋਹਰਾ, ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ। ਆਪ ਹਾਥ ਦੈ ਰਾਖ ਮੋਹੇ, ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਾ ਗ੍ਰਿਸ ਹੈ ਪ੍ਰਥਮ ਮਨਾਉ, ਕਿਸਨ ਬਿਸਨ ਕਬਹੂ ਨਹਿ ਧਿਆਉ। ਕਾਨ ਸੁਨੇ ਪਹਿਚਾਨ ਨਾ ਤਿਨਸੋ, ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋਹ ਮੈਂ ਕੀ ਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਹੇਂਗ ਹੈ ਕੀ ਲਾਜ ਵਿਚਾਰ। ਆਪਣਾ ਜਾਨ ਮੁਜੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰਿਯੈ। ਦੇਗ ਤੇਗ ਜਗ ਮੈਂ ਦੁਖ ਚੱਲੈ, ਰਾਖ ਆਪ ਮੈਂ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪਣਾ ਮੁਜੈ ਨਿਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ।

ਆਦ ਬਿਆਦ ਛੁਹਿ ਸਕੈ ਨਾ ਕੋਈ। ਸੰਬਤ ਸਤਰਹ ਸਹਿਜ ਪਚਾਵਣ, ਹਾੜ ਵਿਧੀ ਪ੍ਰਥਮ ਸੁਖਧਾਵਨ। ਤੁਹੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਪੂਲ ਭਰੀ ਲਿਹੋ ਲਿਹੋ ਸਧਾਰਾ। ਦੋਹਰਾ ਨੇਤਰ ਤੁੰਗ ਕੇ ਚਰਨ ਕਰ, ਸਤਦਰਵ ਤੀਰ ਤਰੰਗ। ਸ੍ਰੀ ਭਗਵਤ ਪੂਰਨ ਕੀਓ, ਰਘਵਰ ਕਥਾ ਪ੍ਰਸੰਗ। ਸਾਧ ਅਸਾਧ ਜਾਨੋ ਨਹੀਂ, ਬਾਦ ਸੁਬਾਦ ਵਿਬਾਦ। ਗ੍ਰੰਥ ਸਗਲ ਪੂਰਨ।

ਹੀ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇ ਤੀਰਥ

ਸਾਰੀਆਂ ਸਾਧ ਜਨਾ ਕੈ ਸੰਗ ਭਵਜਲ ਤਾਰੀਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਦਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹੇ ਜਿਸ ਸਿਮਰਤ ਸੁਖ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਅੱਜ ਗੁਰਤਾਗ ਦੀ ਪਰਵ ਹੈ, ਥਾਪਿਆ ਲਹਿਣਾ ਜੀਵ ਦੇ, ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ ਜੇ ਕਿਉਂ, ਜਾਂ ਸਦੋਸਤਾ ਲਹਿਣਾ ਟਿੱਕਿਓਣ। ਭਾਈ ਲਹਿਣੇ ਨੂੰ, ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅੰਗ ਲਗਾ ਕੇ ਅੰਗਦ ਬਣਾਇਆ ਅਤੇ ਗੁਰਤਾਗ ਦੀ ਨਿਸ਼ਚਿਨ ਕੀਤਾ। ਸਾਹਿਬ ਜੀ ਦੇ ਗੁਰਤਾਗ ਦੀ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਤੋ ਆਓ, ਸਾਡੇ ਵਿੱਚ ਆਏ ਹੋਏ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ ਆਪਾਂ ਨੂੰ ਸ਼ਬਦ ਕੀਰਤਨ ਨਾਲ ਜੋੜਨਗੇ। ਪਿਆਰ ਸਾਹਿਬ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਸਾਰੀ ਸੰਗਤ ਦਾ ਜਿਨ੍ਹਾਂ ਨੇ ਬੈਠ ਕੇ ਗੁਰੂ ਦਾ ਜਸ ਸੁਣਿਆ, ਔਰ ਭਾਈ ਵਰਿਆਮ ਸਿੰਘ ਹੋਰਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਲਵਾਈ। ਬਹੁਤ ਹੀ ਸੁਲਝਿਆ ਹੋਇਆ ਜਥਾ ਹੈ ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਪਹਿਲਾਂ ਆਪਣੇ ਹੈੱਡ ਗ੍ਰੰਥੀ ਭਾਈ ਹਰਦੀਪ ਸਿੰਘ ਹੋਰਾਂ ਨੇ ਰਹਿਰਾ ਸਾਹਿਬ ਦੀ ਰਹਿਰਾ ਸਾਹਿਬ ਪੜ੍ਹੀ ਔਰ ਸਾਰੀ ਸੰਗਤ ਨੂੰ ਖੁਸ਼ੀ ਵਰਤੀ ਔਰ ਦਿਨ ਦੀ ਸ਼ਾਮਾਂ ਦੀ ਸ਼ੁਰੂਆਤ ਕੀਤੀ। ਬਹੁਤ ਬਹੁਤ ਧੰਨਵਾਦ ਆ। ਇਸ ਵੇਲੇ ਅੱਜ ਦਾ ਸਮਾਗਮ ਜੋ ਹੈਗੇ ਆ, ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ। ਬਾਬਾ ਬੁੱਢਾ ਸਾਹਿਬ ਐਸੋਸੀਏਸ਼ਨ ਆਫ ਅਮੈਰੀਕਾ ਅਤੇ ਸਰਵ ਸਾਧ ਸੰਗਤ ਜੀ ਵੱਲੋਂ ਮਨਾਉਂਦਿਆਂ ਹੋਇਆਂ ਸਾਡੇ ਪਾਸ ਭਾਈ ਜੁਝਾਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਪਹੁੰਚੇ ਹੋਏ ਹਨ, ਜੋ ਕਿ ਹੁਣ ਤੁਹਾਡੇ ਸਾਹਮਣੇ ਕੀਰਤਨ ਦੇ ਨਾਲ ਸੰਗਤ ਨੂੰ 7:15 ਤੱਕ ਜੋੜਨਗੇ। ਆਪ ਸਾਰਿਆਂ ਨੇ ਵੱਧ ਚੜ੍ਹ ਕੇ ਬੈਠ ਕੇ ਸੁਣ ਕੇ ਆਨੰਦ ਮਾਨਣਾ। ਇਸ ਤੋਂ ਉਪਰੰਤ ਆਪਣੇ ਕੋਲ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਵਿਸ਼ੇਸ਼ ਤੌਰ 'ਤੇ ਸੱਦੇ ਪੱਤਰ 'ਤੇ ਪਹੁੰਚ ਰਹੇ ਹਨ। ਉਹ ਵੀ 7:15 ਤੋਂ 8:15 ਤੱਕ ਕਥਾ ਦੇ ਨਾਲ ਨਿਹਾਲ ਕਰਨਗੇ। ਆਪ ਸਾਰੀ ਸੰਗਤ ਨੇ ਵੱਧ ਚੜ੍ਹ ਕੇ ਗੁਰੂ ਘਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਗੁਰੂ ਦਾ ਜਸ ਸੁਣਨਾ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ। ਅਸੀਂ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਰਬੱਤ ਸਾਧ ਸੰਗਤ ਜੀ ਵੱਲੋਂ ਇਹਨਾਂ ਜਥਿਆਂ ਨੂੰ ਜੀਆਂ ਆਖਦੇ ਹਾਂ। ਹੁਣ ਆਪ ਦੇ ਕੋਲ ਭਾਈ ਜੁਝਾਰ ਸਿੰਘ ਜੀ ਗੁਰਬਾਣੀ ਦਾ ਕੀਰਤਨ ਕਰਨਗੇ। ਇੰਨਾ ਹੀ ਕਹਿੰਦੇ ਹੋਏ ਖਿਮਾ ਦੇ ਜਾ ਚੁੱਕਿਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਗੁਰੂ ਕੀ ਸਾਜ ਨਿਵਾਜ ਜੀ ਗੁਰੂ ਖਾਲਸਾ ਸਤਸੰਗ ਜੀ ਆਓ ਰਸਨਾ ਪਵਿੱਤਰ ਕਰੋ ਜੀ ਸਾਰੇ ਮਨ ਬਿਰਤੀਆਂ ਗਾਗਰ ਕਰੋ ਸਤਿਗੁਰਾਂ ਦੀ ਅਸੀਸ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ
0: ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਜੀ ਨੇ ਮਹਾਨ ਕਿਰਪਾ ਕੀਤੀ ਹੈ ਆਪਾਂ ਸਾਰੇ ਸਤਿਗੁਰਾਂ ਦੀ ਸ਼ਰਨ ਵਿੱਚ ਪਹੁੰਚ ਕੇ ਗੁਰ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ ਰਹੇ ਹਾਂ ਔਰ ਜੋ ਸਾਡੇ ਜੀਵਨ ਦਾ ਮਨੋਰਥ ਹੈ ਉਸ ਨਾਲ ਜੁੜ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ ਜਿੰਨਾ ਵੀ ਸਮਾਂ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਗੁਰੂ ਦੇ ਪਿਆਰ ਵਿੱਚ ਬਤੀਤ ਹੋ ਜਾਂਦਾ ਹੈ ਉਹ ਸਮਾਂ ਗੁਰੂ ਦੇ ਲੇਖੇ ਵਿੱਚ ਪੈ ਜਾਂਦਾ ਹੈ ਔਰ ਸਤਿਗੁਰੂ ਜੀ ਕਹਿੰਦੇ ਨੇ ਇਹ ਜੀਵਨ ਤੇਰਾ ਗੁਰੂ ਦੇ ਲੇਖੇ ਵਿੱਚ ਲਾਉਣ ਵਾਸਤੇ ਮਿਲਿਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੇ ਤੇਰੀ ਭਰੀਆ ਅਵਰ ਕਾਜ ਤੇਰਾ ਕਿਤਾ ਨਕਾਮ ਮਿਲ ਸਾਧ ਸੰਗਤ ਭਜ ਆਓ ਜਿਸ ਕੀਰਤਨ ਨੇ ਇਸ ਕਲਯੁੱਗ ਦੇ ਸਮੇਂ ਵਿੱਚ ਸਾਡਾ ਉਧਾਰ ਕਰਾਉਣਾ ਹੈ ਉਸ ਕੀਰਤਨ ਨਾਲ ਜੁੜ ਜਾਈਏ ਮਨ ਬਿਰਤੀਆਂ ਇਕਾਗਰ ਕਰੀਏ ਔਰ ਮਨ ਨੂੰ ਵੀ ਇੱਥੇ ਹਾਜ਼ਰ ਰੱਖਣ ਦੀ ਕੋਸ਼ਿਸ਼ ਕਰੀਏ ਔਰ ਇਹ ਹਰ ਸਾਲ ਸਤਿਗੁਰ ਕਿਰਪਾ ਕਰਦੇ ਨੇ ਧੰਨ ਧੰਨ ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਜਿਨ੍ਹਾਂ ਦੀ ਕਿਰਪਾ ਸਾਰੇ ਸੰਸਾਰ 'ਤੇ ਬਣੀ ਹੈ ਇੱਥੋਂ ਦੀਆਂ ਸਰਬੱਤ ਸੰਗਤਾਂ ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਇਸ ਗੁਰੂ ਘਰ ਵਿਖੇ ਸਤਿਗੁਰਾਂ ਦੇ ਨਾਮ ਨਾਲ ਜੁੜ ਕੇ ਉਹਨਾਂ ਦੀ ਯਾਦ ਨੂੰ ਉਹਨਾਂ ਦੇ ਗੁਣਾਂ ਨੂੰ ਉਹਨਾਂ ਦੀ ਮਹਿਮਾ ਨੂੰ ਆਪਾਂ ਬੈਠ ਕੇ ਸੁਣਦੇ ਹਾਂ ਸੋ ਐਸੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਤਿੰਨਾਂ ਦੀ ਨਿੱਘੀ ਯਾਦ ਵਿੱਚ ਹਰ ਸਾਲ ਇਹ ਦੀਵਾਨ ਸਜਦੇ ਨੇ ਆਓ

0: ਆਪਣੇ ਜੀਵਨ ਵਿੱਚ ਵਿਕਾਰਾਂ ਦੀ ਮਹਿਲ ਸਾਰਾ ਜੀਵਨ ਅਸੀਂ ਪਤਾ ਨਹੀਂ ਕਿੰਨੀ ਕੁ ਇਕੱਠੀ ਕਰ ਲੈਂਦੇ। ਔਰ ਜਦੋਂ ਐਸਾ ਸਮਾਂ ਬਣ ਜਾਂਦਾ ਹੈ ਸਤਿਗੁਰਾਂ ਦੀ ਪਾਵਨ ਮਹਿਮਾ ਸੁਣਨ ਦਾ, ਗਾਇਨ ਕਰਨ ਦਾ, ਗੁਰਸ਼ਬਦ ਨਾਲ ਜੁੜਨ ਦਾ, ਫਿਰ ਕੀ ਹੁੰਦਾ ਹੈ, ਉਹ ਜੋ ਮਨ ਦੀ ਮੈਲ ਹੈ ਨਾ, ਉਹ ਗੁਰੂ ਦੇ ਸ਼ਬਦ ਨਾਲ ਧੋਤੀ ਜਾਂਦੀ। ਆਖੋ ਸਤਨਾਮ
1: ਵਾਹਿਗੁਰੂ।
0: ਇਹ ਮਨ ਨਿਰਮਲ ਕੇਵਲ ਅਤੇ ਕੇਵਲ ਗੁਰ ਸ਼ਬਦ ਨਾਲ ਹੀ ਹੁੰਦਾ ਹੈ। ਆਪ ਜੀ ਵਡਭਾਗੀ ਹੋ ਸਤਿਗੁਰਾਂ ਦੇ ਸ਼ਬਦ ਨਾਲ ਜੁੜ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਔਰ ਧੰਨ ਧੰਨ ਬਾਬਾ ਬੁੱਢਾ ਜੀ, ਹਰ ਸਾਲ ਆਪ ਸਰਬੱਤ ਸੰਗਤਾਂ ਜੁੜ ਕੇ ਤਿਨ੍ਹਾਂ ਦਾ ਆਗਮਨ ਪੁਰਬ ਮਨਾਉਂਦੇ ਹੋ, ਕਿਉਂਕਿ ਜਦੋਂ ਬਾਬਾ ਬੁੱਢਾ ਜੀ ਵਰਗੇ ਪੂਰਨ ਬ੍ਰਹਮ ਗਿਆਨੀ ਸੰਸਾਰ 'ਤੇ ਆਉਂਦੇ ਨੇ, ਉਹਨਾਂ ਦਾ ਮਨੋਰਥ ਇੱਕੋ ਹੀ ਹੁੰਦਾ ਹੈ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ
1: ਸਦਾ ਨਮਸਕਾਰ।
0: ਜਿਵੇਂ ਇੱਕ ਸੰਸਾਰੀ ਉਹਦੀ ਸੋਚ ਆਪਣੇ ਪਰਿਵਾਰ ਤੱਕ ਸੀਮਿਤ ਰਹਿੰਦੀ ਹੈ ਕਿ ਮੈਂ ਘਰ ਬਣਾਉਣਾ ਹੈ, ਮੈਂ ਇਹ ਨੌਕਰੀ ਕਰਨੀ, ਮੈਂ ਇਤਨਾ ਪੈਸਾ ਜੋੜਨਾ ਹੈ, ਉਹ ਆਪਣੇ ਪਰਿਵਾਰ ਤੱਕ ਸੀਮਿਤ ਰਹਿੰਦੀ ਉਹਦੀ ਸੋਚ। ਪਰ ਜੋ ਗੁਰੂ ਦੇ ਪਿਆਰੇ ਹੁੰਦੇ ਨੇ, ਜੋ ਇਸ ਸੰਸਾਰ ਵਿੱਚ ਆਉਂਦੇ ਨੇ, ਜਿਨ੍ਹਾਂ ਨੂੰ ਪਰਮੇਸ਼ੁਰ ਆਪ ਭੇਜਦਾ ਹੈ, ਉਹ ਇਸ ਸੰਸਾਰ ਵਿੱਚ ਆ ਕੇ ਆਪ ਤਾਂ ਮੁਕਤ ਹੁੰਦੇ ਨੇ, ਜੋ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਜੋ ਉਹਨਾਂ ਦੀ ਉਹਨਾਂ ਦੇ ਕੋਲ ਭਾਵਨਾ ਲੈ ਕੇ ਆਉਂਦਾ ਹੈ, ਕੁਝ ਲੈਣ ਲਈ ਆਉਂਦਾ ਹੈ, ਉਹ ਵੀ ਮੁਕਤ ਹੋ ਜਾਂਦੇ ਨੇ। ਉਹਨਾਂ ਦੀ ਵਾਈਬ੍ਰੇਸ਼ਨ, ਉਹਨਾਂ ਦਾ ਔਰਾ ਐਸਾ ਹੁੰਦਾ ਹੈ ਕਿ ਉਹਨਾਂ ਦੇ ਨੇੜੇ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਨੇ। ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਸਾਡੇ ਜੀਵਨ ਵਿੱਚ ਵੀ ਚੇਂਜ ਆ ਜਾਵੇ, ਸਾਡਾ ਜੀਵਨ ਬਦਲ ਜਾਵੇ, ਗੁਰੂ ਦੇ ਲੜ ਲੱਗ ਕੇ ਆਪਾਂ ਇਸ ਸੰਸਾਰ ਸਾਗਰ ਵਿੱਚੋਂ ਉਤਰ ਕੇ ਸਤਿਗੁਰਾਂ ਦੇ ਨਾਲ ਮਿਲ ਜਾਈਏ। ਇਹ ਸਤਿਗੁਰ ਅੱਗੇ ਅਰਦਾਸ ਕਰਿਆ ਕਰੀਏ ਭਾਵਨਾ ਕਰਕੇ। ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਦਾ, ਅਤੇ ਇਹੀ ਬੇਨਤੀ ਹੈ ਕਿ ਜਿੱਥੇ ਆਪ ਜੁੜ ਰਹੇ ਹੋਰਨਾਂ ਨੂੰ ਵੀ ਜੋੜਿਓ। ਬਹੁਤ ਸਤਿਕਾਰ ਜੋ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ 'ਤੇ ਸਤਿਗੁਰ ਦੀ ਬੜੀ ਕਿਰਪਾ ਹੈ, ਉਹ ਵੀ ਪਹੁੰਚ ਚੁੱਕੇ ਨੇ, ਉਹਨਾਂ ਨੇ ਵੀ ਆਪ ਸਭਾ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜਨਾ ਹੈ। ਇਸ ਕਰਕੇ ਸੰਡੇ ਤੱਕ ਇਹ ਦੀਵਾਨ ਚੱਲਣੇ ਨੇ, ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰੀਏ, ਗੁਰੂ ਦੇ ਲੜ ਲੱਗੀਏ, ਔਰ ਇਸ ਜੀਵਨ ਨੂੰ ਸਫਲਿਆਂ ਕਰੀਏ ਜੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਰਸਭਿੰਨਾ ਕੀਰਤਨ ਭਾਈ ਜੁਝਾਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸਾਹਿਬ ਵਾਲਿਆਂ ਨੇ ਸੰਗਤ ਨੂੰ ਜੋੜਿਆ ਅਤੇ ਬਹੁਤ ਹੀ ਵਿਚਾਰ ਦੇ ਨਾਲ ਸਾਰੀ ਸੰਗਤ ਨੂੰ ਇਹ ਮੌਕਾ ਮਿਲਿਆ ਕਿ ਇਹ ਮੌਕੇ ਮਸੀਹ ਹੀ ਸਾਨੂੰ ਮਿਲਦੇ ਆ। ਜਦੋਂ ਕਿ ਕੋਈ ਵੱਡੇ ਸਮਾਗਮ ਹੁੰਦੇ ਆ ਤਾਂ ਸਾਡੇ ਕੋਲ ਇਹਨਾਂ ਸਿੰਘਾਂ ਨੂੰ ਵੀ ਬੁਲਾਉਣ ਦਾ ਮੌਕਾ ਮਿਲਦਾ ਤਾਂ ਸਾਨੂੰ ਸੱਚਖੰਡ ਵਰਗਾ ਆਨੰਦ ਇੱਥੇ ਆਉਂਦਾ ਆ ਤਾਂ ਸਾਡੇ ਬਹੁਤ ਹੀ ਭਾਗ ਚੰਗੇ ਬਣਦੇ ਆ ਜਦੋਂ ਅਸੀਂ ਇੱਕ ਗੁਰੂ ਦੇ ਦਰਬਾਰ ਤੋਂ

0: ਵਿਚਾਰਧਾਰਾ ਉਹਨਾਂ ਦੇ ਜਦੋਂ ਕੀਰਤਨ ਸੁਣਦੇ ਹਾਂ ਤਾਂ ਸਾਨੂੰ ਅਸੀਂ ਇੱਕ ਉਹਨਾਂ ਸਮਾਂ ਵੈਸੇ ਤਾਂ ਅਸੀਂ ਹਮੇਸ਼ਾ ਹੀ ਉਹਨਾਂ ਨੂੰ ਯਾਦ ਕਰਦੇ ਹਾਂ, ਪਰ ਅਸੀਂ ਉਸ ਸਮੇਂ ਵਿੱਚ ਤਕਰੀਬਨ ਅਸੀਂ ਉੱਥੇ ਹੀ ਪਹੁੰਚ ਜਾਂਦੇ ਹਾਂ ਵੀ ਅਸੀਂ ਵਾਕਿਆ ਹੀ ਅਸੀਂ ਉਸ ਹਜ਼ੂਰ ਨਗਰੀ ਦੇ ਵਿੱਚ ਬੈਠੇ ਹਾਂ। ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੋ ਕਿ ਇਹ ਕੱਲ੍ਹ ਨੂੰ ਵੀ ਔਰ ਪਰਸੋਂ ਨੂੰ ਵੀ ਔਰ ਤਿੰਨੇ ਦਿਨ ਇਹ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਗੁਰੂ ਘਰ ਨੂੰ ਚਾਰ ਚੰਨ ਲਾਏ। ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਅਸੀਂ ਇਹਨਾਂ ਦੀ ਬਹੁਤ ਜੀ ਆਇਆਂ ਕਹਿੰਦੇ ਹਾਂ। ਹੁਣ ਆਪਦੇ ਸਾਹਮਣੇ ਭਾਈ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹੋਏ ਹਨ, ਜੋ ਕਿ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਕੀਮਤੀ ਸਮਾਂ ਕੱਢ ਕੇ ਸਾਨੂੰ ਸਾਡੇ ਗੁਰਦੁਆਰੇ ਸਾਹਿਬ ਨੂੰ ਇਹ ਮੌਕਾ ਬਖਸ਼ਿਆ। ਹੁਣ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਆਪਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਕਥਾ ਦੇ ਨਾਲ ਜੋੜਨਗੇ ਔਰ ਕੱਲ੍ਹ ਸ਼ਾਮਾਂ ਨੂੰ ਵੀ, ਸ਼ਨੀਵਾਰ ਸ਼ਾਮ ਨੂੰ ਵੀ ਔਰ ਐਤਵਾਰ ਦਾ ਵੀ ਸਮਾਗਮ ਬੜੇ ਹੀ ਸੁੱਜੇ ਸੁਚੱਜੇ ਢੰਗ ਨਾਲ ਨਿਭਾਉਣਗੇ। ਔਰ ਸੰਗਤਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਕਿ ਘਰਾਂ ਦੇ ਵਿੱਚ ਵੀ ਬੈਠੇ ਆ, ਜੋ ਇੱਥੇ ਵੀ ਆਏ ਆ, ਜ਼ਰੂਰ ਇਸੇ ਤਰ੍ਹਾਂ ਆਪਾਂ ਤਿੰਨੇ ਦਿਨ ਸਮਾਂ ਕੱਢਣਾ ਔਰ ਗੁਰੂ ਦੇ ਘਰ ਗੁਰਦੁਆਰਾ ਸਾਹਿਬ ਗੁਰਦੁਆਰਾ ਰੈਂਟਨ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਧੰਨਵਾਦੀ ਹਾਂ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਹੋ, ਆਵਹੁ ਸੰਤ ਪਿਆਰਿ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ।

ਸਤਿਗੁਰੂ ਦੀਨ ਦੁਨੀਆ ਦੇ ਪਾਤਸ਼ਾਹ ਦਸਾਂ ਪਾਤਸ਼ਾਹਾਂ ਦੇ ਸਰੂਪ ਅਕਾਲ ਪੁਰਖ ਦੇ ਸਰਗੁਣ ਨਿਰਗੁਣ ਸਰੂਪ ਸ਼ਬਦ ਗੁਰੂ ਧੰਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਸਜੇ ਹੋਏ ਸਮੂਹ ਮਾਈ ਭਾਈ ਖਾਲਸਾ ਸਾਧ ਸੰਗਤ ਜੀ ਸਾਰੇ ਇੱਕ ਵਾਰੀ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦੀ ਬਖਸ਼ਿਸ਼ ਹੋ ਰਹੀ ਹੈ, ਸ਼ਾਮ ਦੇ ਦੀਵਾਨ ਸਜੇ ਹੋਏ ਹਨ, ਸ਼ਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਜੀ ਬਖਸ਼ਿਸ਼ ਵਰਤਾ ਰਹੇ ਹਨ। ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹਨਾਂ ਦੀ ਮਿੱਠੀ ਰਸਨਾ ਤੋਂ ਆਪ ਜੀ ਨੇ ਬੜੇ ਟਿਕਾਅ ਵਿੱਚ ਕੀਰਤਨ ਸਰਵਣ ਕੀਤਾ ਹੈ। ਇਹ ਅਗਲੇ ਚਾਰ ਦਿਨ ਤਿੰਨ ਦਿਨ ਜੋ ਐਤਵਾਰ ਤੱਕ ਗੁਰੂ ਨਾਨਕ ਦੇ ਘਰੋਂ ਵਰਸਾਏ ਹੋਏ ਮਹਾਂਪੁਰਖ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੀਵਾਨ ਸਜ ਰਹੇ ਹਨ। ਜਿੱਥੇ ਗੁਰਮਤਿ ਵਿੱਚ ਗੁਰਬਾਣੀ ਦੀ ਮਹਿਮਾ ਹੈ, ਨਾਮ ਦੀ ਮਹਿਮਾ ਹੈ, ਉੱਥੇ ਉਹਨਾਂ ਸਰੀਰਾਂ ਦੀ ਬੜੀ ਵੱਡੀ ਮਹਿਮਾ ਹੈ ਜਿਨ੍ਹਾਂ ਨੇ ਨਾਮ ਨੂੰ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ। ਕਿਉਂਕਿ ਉਹ ਸਾਧਨ ਬਣ ਜਾਂਦੇ ਹਨ, ਸਿੱਧਾ ਅਸੀਂ ਬਾਣੀ ਪੜ੍ਹੀਏ ਤਾਂ ਲਾਭ ਜ਼ਰੂਰ ਹੈ, ਫਾਇਦਾ ਹੈ। ਉਹ ਸਤਿਗੁਰਾਂ ਨੇ ਸਾਨੂੰ ਨਿਤਨੇਮ ਸਿਮਰਨ ਬਾਣੀ ਦੇ ਅਰਥ ਸੁਣਨੇ, ਕਥਾ ਸੁਣਨੀ, ਸੰਥਿਆ ਕਰਨੀ, ਇਹ ਇੱਕ ਰਾਹ ਹੈ ਕਿ ਅਸੀਂ ਆਪ ਵੀ ਉਦਮ ਕਰਨਾ ਹੈ। ਜਦੋਂ ਸਾਨੂੰ ਮਹਾਰਾਜ ਕਹਿੰਦੇ ਵੀ ਸਰੀਰ ਮਿਲਿਆ ਹੈ ਅਤੇ ਜਿਹੜੇ ਸਰੀਰ ਨਾਲ ਅਸੀਂ ਹੋਰ ਸਾਰੇ ਕਾਰਜ ਕਰਨੇ ਆ, ਕਿਉਂ ਨਾ ਅਸੀਂ ਸਿੱਖੀ ਦਾ ਵੀ ਕੰਮ ਕਰੀਏ। ਉਦਮ ਕਰਨਾ ਜ਼ਰੂਰੀ ਹੈ, ਥੋੜ੍ਹਾ ਹੋਵੇ, ਜ਼ਿਆਦਾ ਹੋਵੇ, ਜਿੰਨਾ ਹੋਵੇ, ਕੁਝ ਨਾ ਕੁਝ। ਗੁਰਸਿੱਖ ਨੂੰ ਜਿੱਥੇ ਗੁਰੂ ਦੀ ਕਿਰਪਾ 'ਤੇ ਟੇਕ ਚਾਹੀਦੀ ਹੈ, ਉੱਥੇ ਆਪਣੇ ਵੱਲੋਂ ਵੀ ਉਦਮ ਕਰਨਾ ਬਹੁਤ ਹੀ ਜ਼ਰੂਰੀ ਹੈ। ਸਿੱਖੀ ਇੱਕ ਕਰਮ ਯੋਗ ਹੈ, ਇੱਕ ਉਦਮ ਦਾ ਰਸਤਾ ਹੈ, ਕਿ ਇਹ ਨਹੀਂ ਕਿ ਗਾਫਲਤਾ। ਸਮੇਂ ਦੀ ਸੰਭਾਲ ਦਾ ਸਿਧਾਂਤ ਹੈ ਸਿੱਖੀ, ਕਿ ਸਮੇਂ ਨੂੰ ਸੰਭਾਲਣਾ ਅਤੇ ਉਦਮ ਵੀ ਕਰਨਾ, ਕਰਮ ਵੀ ਕਰਨਾ। ਅਤੇ ਕਰਮ ਬੋਝ ਉਦੋਂ ਬਣਦਾ ਜਦੋਂ ਅਸੀਂ ਉਹਦੇ ਮੁਕਾਬਲੇ ਵਿੱਚ ਕਰਨ ਤੋਂ ਪਹਿਲਾਂ ਹੀ ਸ਼ਰਤ ਮਿਥ ਲੈਂਦੇ ਹਾਂ ਵੀ ਇਹਦੇ ਨਾਲ ਕੁਝ ਹੋਵੇਗਾ। ਹੋਣਾ ਤਾਂ ਹੈ ਹੀ ਹੈ, ਕਰਮ ਤਾਂ ਬੀਜ ਹੈ, ਬੀਜ ਨੇ ਤਾਂ ਉੱਗਣਾ ਹੀ ਹੈ, ਅੱਜ ਨਾ ਉੱਗੇਗਾ। ਹੋ ਸਕਦਾ ਜ਼ਮੀਨ ਸੁੱਕੀ ਹੋਵੇ ਅਤੇ ਬੀਜ ਬੀਜਿਆ ਤਾਂ ਕਿਤੇ ਨਹੀਂ ਜਾਂਦਾ, ਉਹਦੇ ਉੱਤੇ ਜਦੋਂ ਸਾਲ ਖਲੋ ਕੇ ਮੀਂਹ ਪੈ ਗਿਆ ਤਾਂ ਉਹਨੇ ਸਾਲ ਖਲੋ ਕੇ ਉੱਗ ਪੈਣਾ। ਉਦਮ ਕਿਤੇ ਨਹੀਂ ਜਾਂਦਾ, ਜੋ ਵੀ ਥੋੜ੍ਹਾ ਕੀਤਾ ਬਹੁਤਾ ਕੀਤਾ ਜ਼ਰੂਰ ਕਰਨਾ ਚਾਹੀਦਾ। ਤਾਂ ਮਹਾਰਾਜ ਨੇ ਬਚਨ ਕੀਤੇ ਨੇ, ਉਦਮ ਕਰਿੰਦੇ ਆ ਜੀਓ ਤੂੰ, ਕਮਾਵਦੇ ਆ ਸੁੱਖ ਪੁੰਚ, ਧਿਆਏਦੇ ਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਦ। ਉਦਮ ਕਰਨ ਵਾਲਿਆਂ ਨੂੰ ਕਦੀ ਚਿੰਤਾ ਨਹੀਂ ਵਿਆਪਦੀ। ਪਹਿਲਾ ਉਦਮ ਕਿਹੜਾ ਬਾਣੀ ਦੇ ਵਿੱਚ? ਸਭ ਤੋਂ ਪਹਿਲਾ ਉਦਮ ਹੈ ਨਿਤਨੇਮ ਅਤੇ ਅੰਮ੍ਰਿਤ ਵੇਲਾ, ਬਾਣੀ ਵਿੱਚ ਇਹਨੂੰ ਉਦਮ ਕਿਹਾ ਗਿਆ। ਇੱਥੋਂ ਸ਼ੁਰੂਆਤ ਹੁੰਦੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਸਿੱਖੀ ਦਾ ਕਾਰਜ ਧਿਆਉਣਾ, ਧਿਆਨ ਕਰਨਾ, ਵਾਹਿਗੁਰੂ ਦਾ ਧਿਆਨ ਕਰਨਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਸਿੱਖ ਨਾ ਧਰਾਉਣਾ ਵੀ ਬੜੀ ਵੱਡੀ ਗੱਲ ਹੈ, ਸਿੱਖ ਦੇ ਘਰ ਵਿੱਚ ਜਨਮ ਲੈਣਾ ਵੀ ਬੜੀ ਵੱਡੀ ਗੱਲ ਹੈ, ਪਰ ਸਿੱਖੀ ਨੂੰ ਕਮਾਉਣਾ ਉਹਦੇ ਨਾਲੋਂ ਕਿਤੇ ਵੱਡੀ ਗੱਲ ਹੈ। ਜੇ ਕਮਾਈ ਨਹੀਂ ਕਰਦਾ
ਫਿਰ ਕੰਮ ਅਧੂਰਾ ਰਹਿ ਜਾਂਦਾ। ਜਿਹੜਾ ਸਿੱਖ ਅਖਾਉਂਦਾ ਹੈ, ਅਖਾਉਣ ਦੇ ਨਾਲ ਡਿਊਟੀਆਂ ਵੱਧ ਜਾਂਦੀਆਂ ਨੇ। ਇੱਥੇ ਆਪਾਂ ਸਾਰੇ ਆਇਆਂ, ਇੱਕ ਨੂੰ ਆਪਾਂ ਕਹਿ ਦਈਏ ਵੀ ਪਹਿਰੇਦਾਰ ਹੈ, ਅਤੇ ਪਹਿਰੇਦਾਰ ਸ਼ਬਦ ਉਹਦੇ ਨਾਲ ਜਿਉਂ ਹੀ ਜੁੜਿਆ, ਉਹਦੀ ਡਿਊਟੀ, ਉਹਦੀ ਜ਼ਿੰਮੇਵਾਰੀ ਵੱਧ ਗਈ ਕਿ ਉਹਨੇ ਧਿਆਨ ਰੱਖਣਾ ਸਾਰਾ, ਪਹਿਰੇਦਾਰ ਹੈ। ਜਦੋਂ ਕੋਈ ਨਾਂ ਰੱਖਿਆ ਜਾਂਦਾ, ਉਹਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ, ਅਤੇ ਉਹ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ। ਪਾਤਸ਼ਾਹ ਕਹਿੰਦੇ, ਭਾਈ ਤੈਨੂੰ ਸਿੱਖ ਕਹਿੰਦੇ ਨੇ ਸਾਰੇ, ਤੈਨੂੰ ਦੁਨੀਆਂ ਵੀ ਸਿੱਖ ਕਹਿੰਦੀ ਹੈ, ਪਰ ਹੁਣ ਤੇਰੀ ਜ਼ਿੰਮੇਵਾਰੀ ਵੀ ਵੱਧ ਗਈ ਹੈ, ਕਿਉਂਕਿ ਤੂੰ ਸਿੱਖ ਤੋਂ ਕੰਮ ਸ਼ੁਰੂ ਕਰਨਾ ਅਤੇ ਤੇਰੀ ਯਾਤਰਾ ਗੁਰਸਿੱਖ 'ਤੇ ਪੂਰੀ ਹੋਣੀ ਹੈ। ਸਿੱਖ ਤਾਂ ਲੋਕ ਕਹਿੰਦੇ ਨੇ, ਅਤੇ ਗੁਰਸਿੱਖ ਤੂੰ ਕਦੋਂ ਬਣਨਾ? ਇਸੇ ਸ਼ਬਦ ਨੂੰ ਪੜ੍ਹ ਲਓ, ਜਿੱਥੇ ਮਹਾਰਾਜ ਜਾ ਕੇ ਪਹਿਲਾਂ ਉਦਮ ਦੀ ਗੱਲ ਕਰਦੇ ਆ ਵੀ ਉਦਮ ਕਰ ਸਿੱਖਾ ਅੰਮ੍ਰਿਤ ਵੇਲੇ ਉੱਠ, ਤਾਂ ਅਖੀਰ 'ਤੇ ਜਾ ਕੇ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਸ਼ੁਰੂ ਵਿੱਚ ਸਿੱਖ ਕਿਹਾ ਸੀ ਅਤੇ ਅਖੀਰ 'ਤੇ ਗੁਰਸਿੱਖ ਕਹਿ ਦਿੱਤਾ, ਹੁਣ ਵਿਚਲਾ ਪ੍ਰੋਸੈਸ ਹੈ ਸਾਰਾ, ਉਹਦੇ ਵਿੱਚੋਂ ਦੀ ਲੰਘਣਾ ਪੈਣਾ, ਕੰਮ ਕਰਨਾ ਪਏਗਾ। ਸਿੱਖੀ ਇੱਕ ਪ੍ਰੇਮ ਦਾ ਰਾਹ ਹੈ, ਪ੍ਰੇਮ ਦੇ ਵਿੱਚ ਨਤੀਜਿਆਂ 'ਤੇ ਘੱਟ ਧਿਆਨ ਰੱਖਿਆ ਜਾਂਦਾ ਹੈ ਅਤੇ ਕੰਮ 'ਤੇ ਜ਼ਿਆਦਾ ਧਿਆਨ ਰੱਖਿਆ ਜਾਂਦਾ। ਜਦੋਂ ਵੀ ਕੋਈ ਕਰਮ ਸਾਡੇ ਜੀਵਨ ਵਿੱਚ ਬੋਝ ਜਾਂ ਉਦਾਸੀ ਲੈ ਕੇ ਆਉਂਦਾ, ਉਹਦਾ ਮਤਲਬ ਹੈ ਅਸੀਂ ਉਹ ਕੰਮ ਕਰਨ ਤੋਂ ਪਹਿਲਾਂ ਕੁਝ ਸੋਚ ਲੈਂਦੇ ਹਾਂ ਵੀ ਇੱਦਾਂ ਹੋਣਾ ਚਾਹੀਦਾ। ਚਲੋ ਆਸ ਤਾਂ ਹੁੰਦੀ ਹੈ ਹਰ ਇੱਕ ਨੂੰ, ਪਰ ਕਈ ਵਾਰੀ ਕੀ ਹੁੰਦਾ ਹੈ, ਇਹ ਬ੍ਰਹਿਮੰਡ ਬੜਾ ਵੱਡਾ ਹੈ, ਅਸੀਂ ਇਹਦੇ ਵਿੱਚ ਜਨਮ ਲਿਆ, ਸਾਡੇ ਜੋ ਕੁਝ ਸਾਨੂੰ ਮਿਲਣਾ ਹੈ ਉਹ ਕਈ ਚੀਜ਼ਾਂ ਸਾਡੇ ਨਾਲ ਹੋਰ ਵੀ ਜੁੜੀਆਂ ਹੋਈਆਂ ਨੇ ਤਾਂ ਮਿਲਣਾ ਹੈ। ਇੱਥੇ ਸਾਰਾ ਕੁਝ ਹੀ ਹੈ, ਇਹ ਨਹੀਂ ਵੀ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਹੈ, ਸਭ ਕੁਝ ਇੱਥੇ, ਜੋ ਵੀ ਆਪਾਂ ਸੋਚ ਲਈਏ, ਆਪਾਂ ਕੁਝ ਵੀ, ਉਹ ਸਾਰਾ ਹੀ ਇੱਥੇ ਹੈ। ਪਰ ਇਹ ਜ਼ਰੂਰੀ ਨਹੀਂ ਵੀ ਉਹ ਸਾਰਾ ਸਾਡੇ ਵਾਸਤੇ ਹੀ ਹੈ, ਇਹ ਸਾਡੀ ਗਲਤੀ ਹੈ। ਇੱਥੇ ਅਸੀਂ ਤੜਫਨੇ ਹਾਂ, ਇੱਥੇ ਅਸੀਂ ਆਪਣੀ ਜਿੰਦ ਨੂੰ ਸੁਕਾਉਂਦੇ ਹਾਂ। ਫਿਰ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਹੋ ਕੇ ਲੰਘਿਆ, ਉਹ ਸਲੋਕ ਕਹਿੰਦੇ ਨੇ, ਉਹ ਕਹਿੰਦੇ ਵੀ ਬੰਦਾ ਦੁਖੀ ਕਦੋਂ ਹੁੰਦਾ? ਜਦੋਂ ਆਪਣੀ ਜਿੰਦ ਨੂੰ ਤੜਫਾਉਂਦਾ। ਆਪਣੀ ਜਿੰਦ ਨੂੰ ਦੁਖੀ ਕਰਨਾ ਰੱਬ ਨੂੰ ਦੁਖੀ ਕਰਨਾ, ਕਿਉਂਕਿ ਸਾਡਾ ਆਪਣਾ ਪਰਮੇਸ਼ੁਰ ਦਾ ਸਰੂਪ ਹੈ। ਅਤੇ ਦੁਖੀ ਬੰਦਾ ਕਦੋਂ ਹੁੰਦਾ? ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਉ, ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਇੱਥੇ ਰੁੱਖੀ ਸੁੱਖੀ ਦਾ ਮਤਲਬ ਕੀ ਹੈ? ਇਹ ਨਹੀਂ ਵੀ ਫਰੀਦ ਜੀ ਕਹਿ ਰਿਹਾ ਵੀ ਜ਼ਰੂਰ ਰੁੱਖੀ ਰੋਟੀ ਖਾਣੀ ਹੈ, ਵੀ ਜੇ ਸਬਜ਼ੀ ਆ ਜਾਵੇ ਤਾਂ ਨਾ ਕਰ ਦੇਣੀ, ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਰੁੱਖੀ ਰੁੱਖਾ ਪ੍ਰਸ਼ਾਦਾ ਛਕਿਆ ਕਰ, ਨਾ ਲੂਣ ਨਾ ਮਿਰਚ ਨਾ ਕੁਝ। ਇਹ ਅੱਖਰੀ ਅਰਥ ਨੇ ਰੁੱਖੀ ਸੁੱਖੀ, ਘਿਓ ਵੀ ਨਹੀਂ ਲੱਗਾ, ਲੂਣ ਵੀ ਨਹੀਂ ਲੱਗਾ, ਇਹਨੂੰ ਰੁੱਖੀ ਸੁੱਖੀ ਕਹਿੰਦੇ ਨੇ। ਇੱਥੇ ਰੁੱਖੀ ਸੁੱਖੀ ਦਾ ਮਤਲਬ ਹੈ ਵੀ ਗੁਰੂ ਕੇ ਸਿੱਖਾ ਤੂੰ ਉਦਮ ਕਰ ਰਿਹਾ, ਉਪਰਾਲਾ ਕਰ ਰਿਹਾ, ਜਿੰਨਾ ਕੁ ਤੈਨੂੰ ਮਿਲ ਰਿਹਾ ਉਹ ਤੇਰੇ ਵਾਸਤੇ ਰੁੱਖੀ ਸੁੱਖੀ ਹੈ, ਭਾਵੇਂ ਉਹਦੇ ਵਿੱਚ ਘਿਓ ਵੀ ਲੱਗਾ ਹੋਵੇ। ਰੁੱਖੀ ਸੁੱਖੀ ਦਾ ਮਤਲਬ ਜੋ ਤੇਰੇ ਭਾਗ ਦੇ ਵਿੱਚ ਹੈ ਉਹਦੇ ਵਿੱਚ ਤੂੰ ਖੁਸ਼ ਰਹਿਣਾ, ਇਹਨੂੰ ਰੁੱਖੀ ਸੁੱਖੀ ਕਹਿੰਦੇ ਨੇ। ਕਿਸੇ ਦੀ ਜਿੰਦ ਤੜਫਾ ਕੇ ਤੂੰ ਜੇ ਤੂੰ ਕੁਝ ਪਰਾਇਆ ਹੱਕ ਖਾਣਾ ਹੈ ਤਾਂ ਉਹ ਪਾਪ ਹੈ। ਇਸ ਕਰਕੇ ਫਰੀਦ ਜੀ ਕਹਿੰਦੇ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਬਾਣੀ ਦੇ ਵਿੱਚ ਤਾਂ ਘਿਓ ਦਾ ਵੀ ਜ਼ਿਕਰ ਆਉਂਦਾ, ਰਸ ਅੰਮ੍ਰਿਤ ਘੀਰ ਖੀਰ ਘਿਆਲੀ, ਅਤੇ ਬਾਣੀ ਦੇ ਵਿੱਚ ਠੰਡੇ ਪਾਣੀ ਦਾ ਜ਼ਿਕਰ ਆਉਂਦਾ, ਗਰਮ ਦਾ ਤਾਂ ਕਿਤੇ ਆਉਂਦਾ ਨਹੀਂ ਆ। ਵਿੱਚ ਵਿੱਚ ਲਹਿਰਾਂ ਜੀਆਂ ਚੱਲਦੀਆਂ ਨੇ ਇੰਟਰਨੈੱਟ 'ਤੇ, ਕਦੀ ਕਹਿੰਦੇ ਨੇ ਗਰਮ ਪਾਣੀ ਪੀਓ, ਕਦੀ ਕਹਿੰਦੇ ਨੇ ਠੰਡਾ ਪੀਓ, ਕਦੀ ਕਹਿੰਦੇ ਨਾਲ ਨਾ ਪੀਓ, ਕਦੀ ਕਹਿੰਦੇ ਅੱਗੋਂ ਪੀਓ। ਇਹ ਇਹ ਬੰਦੇ ਦੇ ਵਿਚਾਰ ਨੇ ਸਾਰੇ। ਸਾਡਾ ਸਰੀਰ ਹੀ ਸਾਡਾ ਡਾਕਟਰ ਹੈ, ਉਹ ਦੱਸਦਾ ਹੈ ਵੀ ਤੈਨੂੰ ਕੀ ਚਾਹੀਦਾ, ਉਹਨੂੰ ਉਹ ਹੀ ਚਾਹੀਦਾ ਹੁੰਦਾ।
ਇਹ ਅਸੀਂ ਮਨੁੱਖ ਦਾ ਜਿਹੜਾ ਮਸ਼ੀਨੀਕਰਨ ਕਰ ਦਿੰਦਾ ਹੈ ਵੀ ਸਾਰੇ ਬੰਦਿਆਂ ਨੂੰ ਇੱਕੋ ਹੀ ਚੀਜ਼ ਚਾਹੀਦੀ ਹੈ ਅਤੇ ਇੱਕੋ ਜਿਹੀ ਹੋਣਾ ਚਾਹੀਦਾ, ਇਹ ਸਾਡੀ ਸੋਚ ਛੋਟੀ ਹੈ। ਹਰ ਇੱਕ ਬੰਦੇ ਦੇ ਅੰਦਰ ਇੱਕ ਡਾਕਟਰ ਬੈਠਾ, ਉਹ ਜਦੋਂ ਲੰਘਦਾ ਚੀਜ਼ਾਂ ਦੇ ਕੋਲੋਂ ਅੰਦਰੋਂ ਆਵਾਜ਼ ਮਾਰ ਦਿੰਦਾ ਵੀ ਆਹ ਖਾ ਲੈ ਅਤੇ ਇਹਦੇ ਨਾਲ ਤੂੰ ਠੀਕ ਹੋ ਜਾ। ਬਾਣੀ ਨੇ ਠੰਡੇ ਪਾਣੀ ਦਾ ਜ਼ਿਕਰ ਕੀਤਾ, ਇਹਦੇ ਠੰਡਾ ਪਾਣੀ ਇੰਨਾ ਮਾੜਾ ਹੁੰਦਾ ਅਤੇ ਫਿਰ ਕੱਦ ਤੋਂ ਇਹ ਗੁਰੂ ਸਾਹਿਬ ਕਹਿੰਦੇ ਵੀ ਪੀਆ ਕਰ। ਗੁਰੂ ਸਾਹਿਬ ਤਾਂ ਬੜਾ ਤੋਲ ਕੇ ਗੱਲ ਬੋਲਦੇ ਨੇ, ਇਸ ਕਰਕੇ ਇਹਦਾ ਮਤਲਬ ਇਹ ਹੈ ਵੀ ਜਿਵੇਂ ਦਾ ਵੀ ਹੈ ਸੰਤੁਸ਼ਟੀ ਵਾਲਾ ਜੀਵਨ ਹੀ ਬਾਦਸ਼ਾਹਤ ਵਾਲਾ ਜੀਵਨ ਹੁੰਦਾ। ਅਤੇ ਇਸ ਕਰਕੇ ਮੈਂ ਸਿੱਖ ਦੀ ਗੱਲ ਕਰ ਰਿਹਾ ਸੀ ਵੀ ਸਿੱਖ ਇੱਕ ਉਦਮਧਾਰੀ ਜੀਵ ਹੈ, ਆਸਾਧਾਰੀ ਜੀਵ ਹੈ, ਇਹ ਵਿਹਲੜ ਨਹੀਂ ਹੈ। ਇਹ ਨਹੀਂ ਕਹਿੰਦਾ ਵੀ ਸਭ ਕੁਝ ਆਪੇ ਹੀ ਹੋ ਜਾਣਾ। ਜੇ ਦੁਨੀਆਂ ਦੇ ਤੌਰ 'ਤੇ ਸਭ ਕੁਝ ਕਰਕੇ ਮਿਲਦਾ ਬੰਦੇ ਨੂੰ, ਉਦਮ ਕਰਨਾ ਪੈਂਦਾ, ਅਤੇ ਨਿਰੰਕਾਰ ਦੇ ਘਰ ਦਾ ਵੀ ਕੋਈ ਕੰਮ ਹੈ, ਇਹ ਵੀ ਕੰਮ ਕਰਨਾ ਪੈਂਦਾ, ਇਹ ਵੀ ਚੌਂਕੜਾ ਲਾਉਣਾ ਪੈਂਦਾ। ਇਸ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ। ਭਲਕੇ ਯਾਨੀ ਕਿ ਸਵੇਰੇ ਹਰ ਨਾਮ ਧਿਆਵੇ, ਹਰੀ ਦੇ ਨਾਮ ਨੂੰ ਧਿਆਵੇ। ਹਰੀ ਦਾ ਨਾਮ ਕਿਵੇਂ ਧਿਆਉਣਾ, ਇਹ ਬਾਣੀ ਵਿੱਚ ਕਈ ਤਰੀਕਿਆਂ ਦੇ ਨਾਲ ਦੱਸਿਆ ਹੋਇਆ। ਧਿਆਵੇ ਦਾ ਧਿਆਨ ਦਾ ਮਤਲਬ ਹੈ ਨਾਮ ਦੇ ਵਿੱਚ ਧਿਆਨ ਰੱਖੇ। ਹੁਣ ਇਹ ਦੂਜਾ ਕੰਮ ਹੋ ਗਿਆ, ਪਹਿਲਾਂ ਤਾਂ ਸਵੇਰੇ ਉੱਠਣਾ ਅਤੇ ਫਿਰ ਨਾਮ ਧਿਆਉਣਾ, ਇਹ ਉਦੋਂ ਵੀ ਵੱਡਾ ਕੰਮ ਹੈ। ਪਹਿਲਾਂ ਸਵੇਰੇ ਉੱਠਣਾ ਅਤੇ ਫਿਰ ਨਾਮ ਧਿਆਉਣਾ, ਇਹ ਬੜਾ ਵੱਡਾ ਕੰਮ ਹੈ, ਇਹਨੂੰ ਲੰਘਾ ਨਾ ਦੇਈਏ, ਥੋੜ੍ਹੀ ਜਿਹੀ ਵਿਚਾਰ ਬੜੀ ਜ਼ਰੂਰੀ ਹੈ। ਧਿਆਨ ਬੰਦਾ ਹਮੇਸ਼ਾ ਉਸ ਚੀਜ਼ ਦਾ ਰੱਖਦਾ ਜਿਹੜੀ ਚੀਜ਼ ਉਹਨੂੰ ਪਿਆਰੀ ਲੱਗੇ, ਉੱਥੇ ਧਿਆਨ ਆਪਣੇ ਆਪ ਜਾਏਗਾ। ਜਿਹੜੀ ਚੀਜ਼ ਦਾ ਉਹਨੂੰ ਮੋਹ ਹੈ, ਜਿਹਦਾ ਉਹਨੂੰ ਪਿਆਰ ਹੈ, ਜਾਂ ਤਾਂ ਉਹਦਾ ਧਿਆਨ ਰੱਖੇਗਾ ਅਤੇ ਜਾਂ ਜਿਹਦੀ ਲੋੜ ਹੈ, ਦੋ ਗੱਲਾਂ ਕਰਕੇ, ਜਾਂ ਕਿਸੇ ਦੀ ਲੋੜ ਹੈ ਅਤੇ ਜਾਂ ਉਹਦੇ ਨਾਲ ਪ੍ਰੇਮ ਹੈ, ਦੋ ਚੀਜ਼ਾਂ ਨਾਲ ਉਸ ਚੀਜ਼ ਦਾ ਧਿਆਨ ਰੱਖੇਗਾ। ਹੁਣ ਪਹਿਲਾਂ ਤਾਂ ਜਿਹੜੀ ਕਥਾ ਹੁੰਦੀ ਹੈ ਨਾ, ਗੁਰਮਤਿ ਕਥਾ ਵਿਚਾਰ ਹੁੰਦੀ ਹੈ, ਇਹ ਨਹੀਂ ਕਿ ਬੰਦੇ ਨੂੰ ਇਹਦੇ ਨਾਲ ਰੱਬ ਮਿਲ ਪੈਂਦਾ, ਇਹਦੇ ਨਾਲ ਸਿਰਫ ਇਹ ਉਸ ਭਾਗਸ਼ਾਲੀ ਜੀਵ ਨੂੰ ਕਥਾ ਵਿੱਚੋਂ, ਗੁਰਬਾਣੀ ਦੀ ਵਿਚਾਰ ਵਿੱਚੋਂ ਪਤਾ ਲੱਗਦਾ ਵੀ ਸਾਨੂੰ ਨਾਮ ਦੀ ਲੋੜ ਹੈ। ਜਿਵੇਂ ਆਪਾਂ ਆਉਂਦੇ ਹਾਂ ਨਾ ਗੁਰੂ ਘਰ ਦੇ ਵਿੱਚ, ਅਤੇ ਸਾਨੂੰ ਇਹ ਪੂਰਾ ਨਹੀਂ ਹੁੰਦਾ ਵੀ ਸਾਨੂੰ ਕੋਈ ਲੋੜ ਹੈ, ਵੀ ਦੂਜਾ ਇੱਕ ਪਾਠ ਕਰਦਾ ਕਰ ਲਵੇ, ਇੱਕ ਨੇ ਅੰਮ੍ਰਿਤ ਛਕਿਆ ਛਕ ਲਵੇ, ਮੈਨੂੰ ਨਹੀਂ ਲੋੜ, ਲੋੜ ਨਹੀਂ ਤਾਂ ਨਹੀਂ ਨਾ ਕਰਦਾ। ਜਿੱਦਣ ਲੋੜ ਦਿਸੇਗੀ, ਜਿੱਦਣ ਪਤਾ ਲੱਗ ਜਾਏਗਾ ਕਿ ਈਹਾਂ ਖਾਟ ਚਲਹੋ ਹਰ ਲਾਹਾ ਆਗੇ ਬਸਨ ਸੋਹੇਲਾ, ਉਦਣ ਲੋੜ ਦਾ ਪਤਾ ਲੱਗੇਗਾ ਵੀ ਲੋੜ ਹੈ, ਇਹਦੀ ਜ਼ਰੂਰੀ ਹੈ। ਜਿੱਦਣ ਇਹ ਪਤਾ ਲੱਗੇਗਾ ਵੀ ਇਹਦੀ ਲੋੜ ਇੱਥੇ ਵੀ ਪੈਂਦੀ ਹੈ ਅਤੇ ਅੱਗੇ ਵੀ ਪੈਂਦੀ ਹੈ, ਇੱਥੇ ਵੀ ਨਾਮ ਸਹਾਈ ਹੈ ਹਰ ਇੱਕ ਕੰਮ ਕਾਰਜ ਦੇ ਵਿੱਚ, ਅਤੇ ਪਰਲੋਕ ਵਿੱਚ ਤਾਂ ਬਿਲਕੁਲ ਹੀ ਸਹਾਈ ਹੈ ਨਾ। ਅਤੇ ਸਿੱਧੇ ਜਿਹੇ ਸ਼ਬਦ ਤੁਸੀਂ ਬਾਣੀ ਵਿੱਚੋਂ ਪੜ੍ਹਦੇ ਹੋ, ਜਹਿ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ, ਉੱਥੇ ਨਾਮ ਨੇ ਕੰਮ ਆਉਣਾ। ਬਾਬਾ ਬੁੱਢਾ ਜੀ ਦਾ ਤੁਸੀਂ ਮਨਾ ਰਹੇ ਹੋ ਅਤੇ ਸਾਖੀ ਉਹਨਾਂ ਦੀ ਮੇਰੇ ਸਾਹਮਣੇ ਆ ਗਈ ਹੈ, ਕਿੱਥੋਂ ਸ਼ੁਰੂ ਹੋਇਆ ਸੀ ਕੰਮ? ਕੰਮ ਸ਼ੁਰੂ ਇੱਥੋਂ ਹੋਇਆ ਸੀ ਵੀ ਬਾਬੇ ਬੁੱਢੇ ਸਾਹਿਬ ਨੂੰ 12.5 ਸਾਲ ਦੀ ਉਮਰ ਵਿੱਚ ਲੋੜ ਮਹਿਸੂਸ ਹੋਈ ਸੀ ਵੀ ਇਹ ਚੀਜ਼ ਦੀ ਲੋੜ ਪੈਣੀ ਹੈ ਮੈਨੂੰ, ਅਤੇ ਫਿਰ ਖੋਜ ਸ਼ੁਰੂ ਹੋਈ ਸੀ। ਲੋੜ ਕਾਢ ਦੀ ਮਾਂ ਹੈ, ਆਮ ਮੁਹਾਵਰਾ ਹੈ। ਬੰਦਾ ਕਾਢ ਕੱਢੇਗਾ ਉਸ ਕੰਮ ਲਈ ਜਿਹਦੀ ਉਹਨੂੰ ਲੋੜ ਮਹਿਸੂਸ ਹੋਵੇ। ਉਹਨਾਂ ਚਿਰ ਪਾਠ ਕਰਨ ਲੱਗਿਆਂ ਨੀਂਦ ਵੀ ਆਵੇਗੀ, ਗੋਡੇ ਵੀ ਦੁਖਣਗੇ, ਸਰੀਰ ਵੀ ਦੁਖੇਗਾ, ਗੁਰਦੁਆਰੇ ਬਹੇਗਾ, ਉੱਠ ਕੇ ਤੁਰ ਜਾਏਗਾ, ਜੀ ਲੱਗੇਗਾ ਨਹੀਂ ਲੱਗੇਗਾ, ਕਿਉਂ? ਜਦੋਂ ਲੋੜ ਨਹੀਂ ਤਾਂ ਜੀ ਕਿੱਥੋਂ ਲੱਗਣਾ? ਜਿੱਦਣ ਲੋੜ ਪੈ ਜਾਏ, ਆ ਲੋੜ ਪੈ ਜਾਏ ਕਿਸੇ ਕਾਗਜ਼ ਦੀ, ਬੰਦਾ ਕਿੰਨੀ ਵਾਰੀ ਦਫ਼ਤਰ ਵਿੱਚ ਸਾਰਾ ਸਾਰਾ ਦਿਨ ਧੱਕੇ ਖਾਂਦਾ ਉਹ ਕਾਗਜ਼ ਲੈਣ ਵਾਸਤੇ, ਲੋੜ ਪੈ ਗਈ ਨਾ। ਬਾਬਾ ਬੁੱਢਾ ਸਾਹਿਬ ਨੂੰ ਪਤਾ ਲੱਗਿਆ ਵੀ ਮੈਨੂੰ ਨਾਮ ਦੀ ਲੋੜ ਹੈ। ਪਤਾ ਕਿੱਥੋਂ ਲੱਗਾ? ਘਰੋਂ। ਕੋਈ ਵੀ ਸਾਧਨ ਬਣ ਸਕਦਾ ਸਾਡੀ ਜ਼ਿੰਦਗੀ ਵਿੱਚ,
ਬਈ ਨਾਮ ਦੀ ਜ਼ਰੂਰਤ ਹੈ, ਨਾਮ ਜ਼ਰੂਰੀ ਹੈ। ਕਹਿੰਦੇ ਨੇ ਸਾਡਾ ਇਤਿਹਾਸ, ਸਾਡੀ ਸਾਖੀ ਇਹ ਕਹਿੰਦੀ ਹੈ ਕਿ 12 ਸਾਲ ਦੀ ਉਮਰ ਵਿੱਚ ਬਾਬੇ ਬੁੱਢੇ ਸਾਹਿਬ ਨੂੰ ਭੁੱਖ ਲੱਗਦੀ ਹੈ। ਜੱਟਾਂ ਜ਼ਿਮੀਂਦਾਰਾਂ ਦਾ ਲੜਕਾ ਸੀ, ਬਾਹਰ ਬੱਕਰੀਆਂ ਭੇਡਾਂ ਗਾਵਾਂ ਮੱਝਾਂ ਲੈ ਕੇ ਜਾਂਦਾ ਸੀ ਅਤੇ ਭੁੱਖ ਲੱਗਦੀ ਹੈ ਅਤੇ ਮਾਂ ਨੂੰ ਕਹਿੰਦਾ ਬਈ ਤੁਸੀਂ ਮੈਨੂੰ ਭੁੱਖ ਲੱਗੀ ਮਾਤਾ, ਤੂੰ ਪ੍ਰਸ਼ਾਦਾ ਪਕਾ ਕੇ ਦੇ। ਅਤੇ ਮਾਤਾ ਨੇ ਉਪਰਾਲਾ ਕੀਤਾ ਅੱਗ ਬਾਲਣ ਵਾਸਤੇ। ਚੁੱਲ੍ਹ ਹੁੰਦੀ ਸੀ ਉਦੋਂ, ਗੈਸ ਨਹੀਂ ਸੀ ਹੁੰਦੀ, ਬਟਨ ਨਹੀਂ ਸਨ ਹੁੰਦੇ। ਲੱਕੜਾਂ ਲਿਆਂਦੀਆਂ, ਲੱਕੜਾਂ ਲਾਈਆਂ ਅਤੇ ਕੋਲਾ ਥੱਲੇ ਰੱਖਿਆ ਅਤੇ ਫੂਕਾਂ ਮਾਰੀਆਂ। ਉਦੋਂ ਡੱਬੀ ਵੀ ਨਹੀਂ ਸੀ ਹੁੰਦੀ ਸਾਧਸੰਗ ਜੀ, ਕੋਲਿਆਂ ਨਾਲ ਹੀ ਕੰਮ ਚੱਲਦਾ ਸੀ। ਫੂਕਾਂ ਮਾਰਦੀ ਹੈ ਮਾਤਾ, ਅੱਗ ਨਹੀਂ ਲੱਗਦੀ। ਸਾਧਨ ਕੋਈ ਵੀ ਬਣ ਸਕਦਾ, ਜਦੋਂ ਭਾਗ ਜਾਗੇ ਹੋਣ ਨਾ ਉਦੋਂ ਕੋਈ ਨਾ ਕੋਈ, ਇਹਨੂੰ ਪੰਜਾਬੀ ਵਿੱਚ ਕਹਿੰਦੇ ਢੋ ਲੱਗ ਜਾਂਦਾ, ਕੋਈ ਨਾ ਕੋਈ ਤਰੀਕਾ ਬਣ ਜਾਂਦਾ ਇਵੇਂ ਦਾ, ਜਦੋਂ ਸਮਾਂ ਆ ਜਾਂਦਾ ਨਾ ਬੰਦੇ ਦੇ ਮਨ ਜਾਗਣ ਦਾ। ਉਹ ਸਮਾਂ ਆ ਗਿਆ, ਬਾਬੇ ਬੁੱਢੇ ਸਾਹਿਬ ਦੇ ਜਾਗਣ ਦਾ ਸਮਾਂ ਆ ਗਿਆ ਅਤੇ ਮਾਤਾ ਨੇ ਫੂਕਾਂ ਮਾਰੀਆਂ ਅਤੇ ਲੱਕੜਾਂ ਨੂੰ ਅੱਗ ਨਾ ਲੱਗੀ ਅਤੇ ਕਹਿੰਦੀ ਇਹ ਬੂੜਿਆ, ਬੂੜਾ ਨਾਂ ਸੀ ਬਾਬੇ ਬੁੱਢੇ ਸਾਹਿਬ ਦਾ ਪਹਿਲਾਂ, ਬੂੜਿਆ ਤੂੰ 2 ਮਿੰਟ ਬਹੁ, ਮੈਂ ਛੋਟੇ ਕੱਖ ਕਣ ਚੁੱਕ ਕੇ ਲਿਆਵਾਂ। ਅਤੇ ਛੋਟੀਆਂ ਲੱਕੜਾਂ ਛੋਟੇ ਕੱਖ ਚੁੱਕ ਕੇ ਬਾਬੇ ਬੁੱਢੇ ਬੂੜੇ ਦੀ ਮਾਤਾ ਲੈ ਆਈ ਅਤੇ ਜਦੋਂ ਛੋਟੇ ਕਾਗਜ਼ ਕੋਲੇ ਦੇ ਨਾਲ ਲਿਆਂਦੇ ਅਤੇ ਇੱਕਦਮ ਅੱਗ ਲੱਗ ਗਈ ਅਤੇ ਬਾਬੇ ਬੁੱਢੇ ਸਾਹਿਬ ਨੂੰ ਇੱਕ ਗਿਆਨ ਦੀ ਉੱਥੋਂ ਪ੍ਰਾਪਤੀ ਹੋਈ। ਅੰਦਰ ਇੱਕ ਗਿਆਨ ਜਾਗਿਆ, ਗਿਆਨ ਕਿਹੜਾ ਸੀ ਬਈ ਇਹ ਤਾਂ ਛੋਟੀਆਂ ਲੱਕੜਾਂ ਨੂੰ ਅੱਗ ਪਹਿਲਾਂ ਲੱਗੀ ਅਤੇ ਵੱਡੀਆਂ ਨੂੰ ਲੱਗੀ ਕੋਈ ਨਹੀਂ, ਅਤੇ ਬੁੱਢਿਆ ਜਿਹੜੀ ਮੌਤ ਹੈ ਜੇ ਤੇਰੀ ਪਹਿਲਾਂ ਆ ਗਈ ਵੱਡਿਆਂ ਤੋਂ ਪਹਿਲਾਂ, ਮਾਤਾ ਤੋਂ ਪਹਿਲਾਂ ਤੇਰਾ ਪਹਿਲਾਂ ਤੇਰੀ ਮੌਤ ਆ ਗਈ ਅਤੇ ਨਾਲ ਹੋਰ ਵੀ ਗਿਆਨ ਪੈਦਾ ਹੋ ਗਿਆ। ਇਹ ਪੂਰਬਲਾ ਸੀ, ਪੂਰਬਲਾ ਗਿਆਨ ਸੀ ਕਿ ਜਦੋਂ ਇੱਥੋਂ ਛੱਡ ਕੇ ਜਾਣਾ ਹੈ ਅਤੇ ਇੱਥੇ ਮਾਤਾ ਪਿਤਾ ਘਰ ਬਾਰ ਅਤੇ ਪਿੱਛੇ ਰਹਿ ਜਾਣੇ ਅਤੇ ਅੱਗੇ ਕੰਮ ਕੀ ਆਵੇਗਾ, ਕਿਵੇਂ ਕੀ ਖਾਵਾਂਗਾ ਅੱਗੇ ਜਾ ਕੇ, ਅੱਗੇ ਕੀ ਖਾਵਾਂਗਾ। ਹੁਣ ਜੇ ਅੱਜ ਕੱਲ੍ਹ ਦੇ ਹਿਸਾਬ ਨਾਲ ਸੋਚੇ ਤਾਂ 100 ਅੜਕਣਾਂ ਅਸੀਂ ਪਾਉਂਦੇ ਹਾਂ ਵੀ ਅੱਗੇ ਤਾਂ ਖਾਣ ਦੀ ਲੋੜ ਹੀ ਨਹੀਂ ਪੈਂਦੀ, ਅੱਗੇ ਤਾਂ ਪੀਣ ਦੀ ਲੋੜ ਹੀ ਨਹੀਂ ਪੈਂਦੀ। ਅਸੀਂ ਸੋਚਦੇ ਹਾਂ ਵੀ ਜਿਸ ਖੂਹ ਵਿੱਚ ਅਸੀਂ ਜ਼ਿੰਦਗੀ ਸਾਰੀ ਟੱਕਰਾਂ ਮਾਰੀ ਜਾਂਦੇ ਹਾਂ ਕੰਧਾਂ ਨੂੰ, ਬਸ ਆਹ ਹੀ ਦੁਨੀਆ ਹੈ, ਹੋਰ ਕੋਈ ਦੁਨੀਆ ਤਾਂ ਹੈ ਹੀ ਨਹੀਂ ਹੈ। ਬਾਣੀ ਦੇ ਵਿੱਚ ਜਪਜੀ ਸਾਹਿਬ ਵਿੱਚ ਪਿੱਛੇ ਕਥਾ ਹੋਈ ਮਨਟੀਕੇ ਗੁਰਦੁਆਰੇ 5 ਖੰਡਾਂ ਦੀ, ਉਹਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਅੱਗ ਵੀ ਇੱਕ ਤਰ੍ਹਾਂ ਦੀ ਨਹੀਂ, ਕਈ ਤਰ੍ਹਾਂ ਦੀ ਏ। ਹਵਾ ਵੀ ਇੱਕ ਤਰ੍ਹਾਂ ਦੀ ਨਹੀਂ, ਕਈ ਤਰ੍ਹਾਂ ਦੀ ਏ। ਪਾਣੀ ਵੀ ਇੱਕ ਤਰ੍ਹਾਂ ਦਾ ਨਹੀਂ, ਕਈ ਤਰ੍ਹਾਂ ਦਾ ਹੈ। ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਣ ਮਹੇਸ਼, ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼। ਪਤਾ ਨਹੀਂ ਕਿੰਨੀ ਤਰ੍ਹਾਂ ਦਾ। ਇਹ ਅੱਗ ਇੱਥੋਂ ਵਾਲੀ ਹੈ, ਇੱਥੋਂ ਵਾਲੀ ਅੱਗ ਹੈ। ਉੱਥੇ ਦੇ ਸਾਧ ਸੰਗਤ ਜੀ ਬ੍ਰਹਮਿਆਂ ਦੀ ਇੰਨੀ ਲੈਣ ਲੱਗੀ ਹੈ ਨਾ, ਕਿਉਂਕਿ ਕੇਤੇ ਬ੍ਰਹਮੇ ਘਾੜਤ ਘੜੀ ਹੈ। ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਇੱਦਾਂ ਬੜੀ ਲੰਮੀ ਲੈਣ ਬ੍ਰਹਮਿਆਂ ਦੀ ਲੱਗੀ ਹੋਈ ਹੈ। ਅਸੀਂ ਸੋਚਦੇ ਹਾਂ ਬ੍ਰਹਮਾ ਸਾਡੇ ਵਾਲਾ ਹੀ ਹੈ, ਉਹ ਜਦੋਂ ਲੈਣ ਲੱਗੀ ਹੋਈ ਹੈ ਅਤੇ ਉਹ ਜਦੋਂ ਆਉਂਦਾ ਉਹਨੂੰ ਪੁੱਛਦੇ ਨੇ ਦੱਸ ਕਿੰਨੇ ਨੰਬਰ ਵਾਲਾ ਬ੍ਰਹਮਾ ਹੈ ਤੂੰ। ਬੜੀ ਲੰਮੀ ਚੌੜੀ ਕਹਾਣੀ ਹੈ। ਇਸ ਕਰਕੇ ਜਦੋਂ ਬਾਣੀ ਇਹ ਗੱਲ ਕਹਿੰਦੀ ਹੈ ਨਾ ਕਿ ਅੱਗੇ ਕੁਝ ਖਾਣਾ ਪੈਂਦਾ, ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਜ਼ਰੂਰੀ ਆਹ ਹੀ ਪ੍ਰਸ਼ਾਦੇ ਨੇ, ਉੱਥੇ ਹੋ ਸਕਦਾ ਹੋਰ ਕੋਈ ਖੁਰਾਕ ਹੋਵੇ। ਬਾਣੀ ਵਿੱਚ ਇਹ ਲਿਖਣਾ ਪਿਆ ਨਾ ਮਹਾਰਾਜ ਨੂੰ ਕਿ ਹੁਣ ਬੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਇਹਦਾ ਮਤਲਬ ਅੱਗੇ ਤੈਨੂੰ ਕੁਝ ਭੁੱਖ ਲੱਗਣੀ ਹੈ, ਠੀਕ ਹੈ ਆਹ ਸਰੀਰ ਇੱਥੇ ਰਹਿ ਜਾਣਾ ਪਰ ਸੂਖਮ ਸਰੀਰ ਨਾਲ ਜਾਣਾ, ਉਹਨੂੰ ਸੇਕ ਵੀ ਲੱਗਣਾ ਅਤੇ ਉਹਨੂੰ ਭੁੱਖ ਵੀ ਲੱਗਣੀ ਹੈ ਅਤੇ ਉਹਨੂੰ ਪਿਆਸ ਵੀ ਲੱਗਣੀ ਹੈ। ਅਤੇ ਬਾਬੇ ਬੁੱਢੇ ਸਾਹਿਬ ਨੂੰ ਉਹਦਾ ਗਿਆਨ ਹੋ ਗਿਆ ਸੀ ਵੀ ਅੱਗੇ ਲੋੜ ਪੈਣੀ ਹੈ ਕਈ ਚੀਜ਼ਾਂ ਦੀ, ਅੱਗੇ ਜਾ ਕੇ ਵੀ ਇਹਨਾਂ ਦੀ ਲੋੜ ਹੈ। ਇਸ ਕਰਕੇ ਉਹ ਗਿਆਨ ਲੋੜ ਜਿਹੜੀ ਸੀ, ਲੋੜ ਨੇ ਇਹ ਸਵਾਲ ਪੈਦਾ ਕੀਤਾ, ਜੇ ਲੋੜ ਨਹੀਂ ਫਿਰ ਗੁਰਦੁਆਰਾ ਵੀ ਕੁਝ ਨਹੀਂ ਸਾਡੇ ਵਾਸਤੇ।
ਫਿਰ ਐਵੇਂ ਆਉਂਦੇ ਹਾਂ, ਲੋੜ ਹੀ ਨਹੀਂ ਹੈ ਗੁਰੂ ਦੀ। ਜਿੰਨੀ ਜਿੰਨੀ ਲੋੜ ਹੈ ਉਸ ਹਿਸਾਬ ਨਾਲ ਬੰਦਾ ਆਉਂਦਾ ਹੈ। ਆਮ ਬੰਦੇ ਦੀ ਲੋੜ ਇਹ ਹੈ ਵੀ ਬੱਚੇ ਦਾ ਜਨਮ ਹੋਇਆ ਅਤੇ ਉਹਦੀ ਅਰਦਾਸ ਕਰਾਉਣੀ ਹੈ, ਜਾਂ ਫਿਰ ਹੋਰ ਵਿਆਹ ਆਨੰਦ ਕਾਰਜ ਕਰਾਉਣਾ ਅਤੇ ਗੁਰਦੁਆਰਾ ਸਾਹਿਬ ਬੁੱਕ ਕਰਾ ਦਿਓ ਤਰੀਕ, ਸਾਡੀ ਲੋੜ ਇਹੀ ਹੈ ਨਾ। ਅਤੇ ਜਾਂ ਫਿਰ ਜਦੋਂ ਸਮਾਂ ਆ ਜਾਂਦਾ ਚੜ੍ਹਾਈ ਕਰ ਗਿਆ ਅਤੇ ਉਦੋਂ ਕਹਿੰਦੇ ਭੋਗ ਦਾ ਦਿਨ ਬੁੱਕ ਕਰਾ ਦਿਓ, ਕਿਉਂਕਿ ਸਾਡੀਆਂ ਲੋੜਾਂ ਤਿੰਨ ਹੀ ਨੇ, ਇੱਥੋਂ ਲੱਗਦਾ। ਜੇ ਅਗਲੀ ਲੋੜ ਹੋਵੇਗੀ ਨਾ ਤੇ ਉਸ ਵੇਲੇ ਮਨ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲੱਗੀ ਔਰ ਗੁਰਬਾਣੀ, ਉਦੋਂ ਪਤਾ ਲੱਗੇਗਾ ਵੀ ਇੱਥੇ ਹੋਰ ਵੀ ਚੀਜ਼ ਬੁੱਕ ਕਰਾਉਣੀ ਚਾਹੀਦੀ ਹੈ। ਇਕੱਲੇ ਤਿੰਨ ਚੀਜ਼ਾਂ ਨਹੀਂ ਬੁੱਕ ਕਰਾਉਣੀਆਂ ਚਾਹੀਦੀਆਂ, ਆਨੰਦ ਕਾਰਜ ਅਤੇ ਭੋਗ ਅਤੇ ਹੋਰ ਕੋਈ ਅਰਦਾਸ ਵੀ ਬੱਚੇ ਦਾ ਜਨਮ ਹੋ ਗਿਆ, ਇੱਥੇ ਇਹ ਵੀ ਬੁੱਕ ਕਰਾਉਣਾ ਚਾਹੀਦਾ। ਪੜ੍ਹੋ ਸਾਰੇ ਪਿਆਰ ਦੇ ਨਾਲ,

ਹੁਣ ਇਹ ਸਿੱਖ ਆਲਾ ਦਰਜੇ ਦਾ ਵਪਾਰੀ ਬਣ ਗਿਆ, ਇਹਨੂੰ ਵੱਡੇ ਪਦਾਰਥ ਦੀ ਸੋਝੀ ਹੋ ਗਈ ਹੈ, ਇਸ ਕਰਕੇ ਉਹਦੀ ਅਰਦਾਸ ਸ਼ੁਰੂ ਹੋ ਗਈ ਹੈ। ਅਰਦਾਸ ਬਦਲ ਨਾਲ ਹੀ ਸਮਝ ਲਓ ਬੰਦਾ ਬਦਲ ਜਾਂਦਾ ਹੈ। ਅਰਦਾਸ ਜੇ ਇੱਕੋ ਹੀ ਰਹੀ ਜਿਹੜੀ ਪਹਿਲਿਆਂ ਨੇ ਕੀਤੀ ਸੀ, ਉਹ ਹੀ ਅਸੀਂ ਕਰਦੇ ਰਹੇ, ਅੱਗੇ ਵੀ ਸਿਖਾ ਗਿਆ ਵੀ ਪੁੱਤ ਆ ਹੀ ਮੰਗਣੀਆਂ ਨੇ ਦੋ ਤਿੰਨ ਚੀਜ਼ਾਂ, ਤੂੰ ਵੱਧ ਨਾ ਮੰਗੀ ਗੁਰਦੁਆਰਿਓਂ। ਜੇ ਪੁੱਤਰ ਪਾਠ ਕਰਨ ਲੱਗ ਪਿਆ ਤੇ ਸਲਾਹਾਂ ਕਰਨ ਲੱਗ ਪੈਂਦੇ, ਕਈ ਮਾਂ ਪਿਓ ਐਵੇਂ ਦੇ ਵੀ ਨੇ ਵੀ ਬਹੁਤ ਹੀ ਲੱਗ ਪਿਆ ਕਰਨ, ਇਹਨੂੰ ਘਟਾਓ ਥੋੜ੍ਹਾ ਜਿਹਾ, ਇਹਨੂੰ ਕੋਈ ਥੋੜ੍ਹਾ ਬਹੁਤਾ ਝੂਠ ਵੀ ਸਿਖਾਓ। ਹਾਲਾਂਕਿ ਪਤਾ ਹੈ ਝੂਠ ਸਿਖਾ ਕੇ ਅਸੀਂ ਸਿੱਖ ਕੇ ਸੁਖੀ ਨਹੀਂ ਹੋਏ ਸਾਰੀ ਉਮਰ, ਉਹਦੇ ਵਿੱਚੋਂ ਦੁੱਖ ਹੀ ਮਿਲਿਆ ਹੈ। ਪਰ ਗੱਲ ਇਹ ਹੈ ਵੀ ਬਹੁ ਗਿਣਤੀ ਜ਼ਿਆਦਾ ਇਹ ਕਰ ਰਹੀ ਹੈ, ਅਸੀਂ ਬਹੁ ਗਿਣਤੀ ਦੇ ਆਧਾਰ 'ਤੇ ਕੰਮ ਦੇ ਫੈਸਲੇ ਲੈਂਦੇ ਹਾਂ ਜੋ ਗਲਤ ਹੁੰਦੇ ਨੇ। ਕਦੀ ਗੁਰੂ ਦੇ ਹਿਸਾਬ ਨਾਲ ਫੈਸਲਾ ਲੈਣਾ ਚਾਹੀਦਾ ਜ਼ਿੰਦਗੀ ਦਾ, ਅਤੇ ਬੜੀ ਬੜੀ ਔਖੀ ਨਾਲ, ਪਹਿਲਾਂ ਤਾਂ ਪਤਾ ਨਹੀਂ ਲੱਗਦਾ ਵੀ ਉਹ ਫੈਸਲਾ ਹੈ ਕਿਹੜਾ, ਬੜੀ ਮੁਸ਼ਕਲ ਨਾਲ ਪਤਾ ਲੱਗਦਾ। ਸੋ ਪਹਿਲਾਂ ਲੋੜ ਹੋਵੇਗੀ, ਫਿਰ ਉਹ ਚੀਜ਼ ਬੰਦਾ ਮੰਗੇਗਾ, ਅਤੇ ਉਹਦੇ ਕਰਨ ਲੱਗਿਆਂ ਫਿਰ ਕੋਈ ਥਕਾਵਟ ਵੀ ਨਹੀਂ ਅਤੇ ਕੋਈ ਕੋਈ ਚੱਕਰ ਨਹੀਂ ਹੈ, ਬੰਦਾ ਤਿਆਰ ਬਰ ਤਿਆਰ ਲਗਾਤਾਰ। ਆਨੰਦ ਸਾਹਿਬ ਪੰਜਵੀਂ ਬਾਣੀ ਹੈ ਨਾ ਨਿਤਨੇਮ ਦੀ, ਗੁਰੂ ਅਮਰਦਾਸ ਜੀ ਕੋਲ ਕੁਛ ਸਿੱਖ ਆਉਂਦਾ, ਕਹਿੰਦਾ ਮਹਾਰਾਜ ਪਾਠ ਕਰਨ ਲੱਗਿਆਂ ਲੱਕ ਪੀੜ ਹੁੰਦਾ, ਗੋਡੇ ਪੀੜ ਹੁੰਦੇ ਨੇ, ਨੀਂਦ ਆਉਂਦੀ ਹੈ, ਆਲਸ ਆਉਂਦਾ, ਜੀ ਨਹੀਂ ਕਰਦਾ। ਅਤੇ ਮਹਾਰਾਜ ਕਹਿੰਦੇ ਵੀ ਤੂੰ ਕੀ ਕੰਮ ਕਰਦਾ ਹੁੰਦਾ? ਕਹਿੰਦਾ ਮਹਾਰਾਜ ਕੰਮ ਕਾਹਦਾ ਕਰਨਾ, ਦਿਹਾੜੀ ਕਰੀਦੀ ਹੈ, ਰੋਟੀ ਖਾਈਦੀ ਹੈ। ਅਤੇ ਪਾਤਸ਼ਾਹ ਕਹਿੰਦੇ ਵੀ ਜੇ ਦਿਹਾੜੀ ਕਰਕੇ ਉਹਦਾ ਕੀ ਕਰਨਾ? ਕਹਿੰਦੇ ਉਹਦਾ ਆਟਾ ਲੈ ਕੇ ਆਉਣਾ ਅਤੇ ਰਾਤ ਨੂੰ ਰੋਟੀ ਤਾਂ ਖਾਣੀ ਹੈ ਜੇ ਦਿਹਾੜੀ ਕਰਨੀ। ਮਹਾਰਾਜ ਕਹਿੰਦੇ ਵੀ ਜੇ ਸਵੇਰੇ ਸਰੀਰ ਢਿੱਲਾ ਹੋਵੇ, ਕੋਈ ਮਾੜਾ ਮੋਟਾ ਸਰੀਰ ਦੁਖਦਾ ਹੋਵੇ, ਕੋਈ ਠੰਡ ਗਰਮੀ ਲੱਗੀ ਹੋਵੇ, ਫਿਰ ਕਹਿੰਦਾ ਵੀ ਮੈਂ ਨਹੀਂ ਜਾਣਾ ਵੀ ਸਰੀਰ ਦੁਖਦਾ? ਕਹਿੰਦਾ ਨਹੀਂ ਮਹਾਰਾਜ, ਲੋੜ ਹੈ ਜਾਣ ਦੀ, ਜਾਣਾ ਪੈਣਾ, ਦਵਾਈ ਫੱਕੀ ਖਾ ਕੇ ਚਲੇ ਜਾਈਦਾ। ਮਾੜਾ ਮੋਟਾ ਪੀੜ ਵੀ ਹੁੰਦਾ ਹੋਵੇ ਤਾਂ ਦਿਹਾੜੀ ਲਾਵਾਂਗਾ ਅਤੇ ਚਾਰ ਪੈਸੇ ਬਣਨਗੇ, ਰਾਤ ਨੂੰ ਰੋਟੀ ਬੱਚਿਆਂ ਨੂੰ ਖਵਾਉਣੀ ਹੈ, ਉਹ ਕਿੱਥੋਂ ਖਾਵਾਂਗਾ? ਅਤੇ ਪਾਤਸ਼ਾਹ ਕਹਿੰਦੇ ਬਸ ਇਹੀ ਗੱਲ ਹੈ, ਜੇ ਲੋੜ ਹੋਵੇ ਤਾਂ ਬੰਦੇ ਨੂੰ ਸਭ ਕੁਝ ਬੰਦਾ ਕਰ ਲੈਂਦਾ, ਜੇ ਲੋੜ ਨਹੀਂ ਤਾਂ ਫਿਰ ਹਜ਼ਾਰ ਬਹਾਨੇ ਆਪੇ ਹੀ ਖੜ੍ਹੇ ਹੋ ਜਾਂਦੇ ਨੇ। ਪਾਤਸ਼ਾਹ ਦੀ ਇੱਕ ਪੌੜੀ ਹੈ ਬਕਾਇਦਾ ਆਨੰਦ ਸਾਹਿਬ ਦੇ ਵਿੱਚ, ਜਿਹਦੇ ਵਿੱਚ ਮਹਾਰਾਜ ਕਹਿੰਦੇ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਇਸ ਪੰਕਤੀ ਨੂੰ ਧਿਆਨ ਨਾਲ ਪੜ੍ਹਿਓ, ਪਹਿਲਾਂ ਉਸ ਚੀਜ਼ ਨੂੰ ਜਾਣਿਆ ਅਤੇ ਤਾਂ ਉਹਦੇ ਲਈ ਮਿਹਨਤ ਸ਼ੁਰੂ ਹੋਈ ਹੈ, ਨਹੀਂ ਤਾਂ ਬੰਦਾ ਮਿਹਨਤ ਨਹੀਂ ਕਰੇਗਾ, ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ। ਉਹਦੇ ਬਾਰੇ ਜਾਣ ਲਿਆ ਵੀ ਵੱਡੀ ਬੜੀ ਹੈ, ਉਹ ਇੱਕ ਅੰਦਰੂਨੀ ਘਟਨਾ, ਕਿਉਂਕਿ ਬਾਹਰੀ ਤੌਰ 'ਤੇ ਤਾਂ ਕੋਈ ਹੈ ਨਹੀਂ ਨਾ ਦਿਸਦੀ ਚੀਜ਼, ਅੰਦਰੂਨੀ ਅਹਿਸਾਸ ਹੈ ਕਿ ਸਿੱਖੀ ਕਿੰਨੀ ਵੱਡੀ ਹੈ। ਫਿਰ ਉਹਦੇ ਵਾਸਤੇ ਫਿਰ ਜਦੋਂ ਬੰਦਾ ਜਾਣੇਗਾ ਉਦੋਂ ਹੀ ਮੰਨੇਗਾ। ਜਿਹੜੀ ਕਥਾ ਹੈ ਗੁਰਮਤ ਦੀ ਬਾਣੀ ਹੈ, ਇਹ ਜਨਾਉਣ ਵਾਸਤੇ ਹੈ, ਇਕੱਲਾ ਸਮਝਾਉਣ ਵਾਸਤੇ ਨਹੀਂ ਹੈ। ਸਮਝ ਤੇ ਬੜੇ ਗਏ, ਅਸੀਂ ਸਮਝ ਜਾਂਦੇ ਹਾਂ, ਸਾਰੀ ਉਮਰ ਪੜ੍ਹਦੇ ਰਹਿੰਦੇ ਹਾਂ। ਸਮਝਣਾ ਹੋਰ ਹੈ, ਜਾਣਨਾ ਹੋਰ ਹੈ। ਸਮਝਣਾ, ਮੈਂ ਪਿੱਛੇ ਵੀ ਬੇਨਤੀ ਕਰਕੇ ਆਇਆ ਸੀ ਕਿ ਸਮਝਣਾ ਇਹ ਹੈ ਵੀ ਇੱਕ ਬੰਦਾ ਸਾਰੇ ਬੁਖਾਰਾਂ ਦਾ ਡਾਕਟਰ ਬਣਦਾ, ਸਟੱਡੀ ਕਰਦਾ 20 ਸਾਲ ਵੀ ਬੁਖਾਰ ਕਿਵੇਂ ਚੜ੍ਹਦਾ, ਸਰੀਰ ਦਰਦ ਹੁੰਦਾ, ਇੱਦਾਂ ਹੁੰਦਾ, ਸਾਰੀ ਉਮਰ ਦਵਾਈ ਵੰਡਦਾ ਰਹਿੰਦਾ ਹੈ। ਉਹ ਦਵਾਈ ਬਾਰੇ ਪੜ੍ਹਿਆ ਵੀ, ਉਹ ਮਰੀਜ਼ਾਂ ਨੂੰ ਦਵਾਈ ਵੀ ਦੇ ਲੈਂਦਾ, ਪਰ ਬੁਖਾਰ ਕਿਵੇਂ ਚੜ੍ਹਦਾ ਅਸਲੀ ਰੂਪ ਵਿੱਚ ਉਦਣ ਪਤਾ ਲੱਗਦਾ ਜਿੱਦਣ ਉਹਨੂੰ ਆਪ ਚੜ੍ਹ ਜਾਏ, ਫਿਰ ਪੜ੍ਹਨਾ ਵੀ ਨਹੀਂ ਪੈਂਦਾ, ਆਪ ਹੀ ਦੱਸੀ ਜਾਂਦਾ ਵੀ ਮੋਢਾ ਪੀੜ ਹੁੰਦਾ, ਇੱਥੋਂ ਆਹ ਹੁੰਦਾ। ਜਾਣਨ ਦਾ ਮਤਲਬ ਹੈ ਜਦੋਂ ਧਰਮ ਦਾ ਬੁਖਾਰ ਬੰਦੇ ਨੂੰ ਚੜ੍ਹ ਜਾਏ, ਜਿਵੇਂ ਪ੍ਰਹਿਲਾਦ ਨੂੰ ਚੜ੍ਹਿਆ, ਅਤੇ ਪਿਓ ਕਹਿੰਦਾ ਵੀ ਕੀ ਕੱਢਣਾ ਤੂੰ, ਆ ਤੂੰ ਮੈਨੂੰ ਕਹੋ ਵੀ ਰੱਬ ਹੈ, ਹਰਨਾਕਸ਼ ਕਹਿੰਦਾ, ਅਤੇ ਮੈਂ ਤੈਨੂੰ ਸਿੰਘਾਸਨ 'ਤੇ ਬਿਠਾ ਦਿੰਦਾ। ਪਰ ਉੱਧਰ ਇੱਕ ਗਿਆਨ ਦਾ ਬੁਖਾਰ ਚੜ੍ਹਿਆ ਪ੍ਰਹਿਲਾਦ ਨੂੰ,
ਉਹ ਕਹਿੰਦਾ ਪਿਤਾ ਜੀ ਤੂੰ ਮੇਰਾ ਪਿਤਾ ਹੈ ਪਰ ਮੈਨੂੰ ਇੱਕ ਤੇਰੇ ਨਾਲੋਂ ਵੱਡੀ ਸਮਝ ਤੇ ਗਿਆਨ ਪੈਦਾ ਹੋ ਗਿਆ ਉਹ ਇਹ ਹੈ ਵੀ ਜਿਸ ਸਿੰਘਾਸਨ ਤੇ ਮੈਨੂੰ ਤੂੰ ਬਿਠਾਉਣ ਦਾ ਲਾਲਚ ਵਿਖਾ ਰਿਹਾ ਇਹ ਨਾਸ਼ਮਾਨ ਹੈ ਇਹ ਵਕਤੀ ਹੈ ਇਹਦਾ ਇੱਕ ਸਮਾਂ ਹੈ ਮੈਂ ਉਸ ਸਿੰਘਾਸਨ ਨੂੰ ਲੱਭ ਲਿਆ ਜਿਹਦਾ ਕਦੀ ਅੰਤ ਨਹੀਂ ਹੁੰਦਾ ਜੋ ਲਗਾਤਾਰ ਹੀ ਮੇਰਾ ਜੋ ਮੇਰੇ ਕੋਲ ਹੀ ਰਹੇਗਾ ਜੋ ਮੇਰਾ ਸਰੀਰ ਵੀ ਨਾ ਰਿਹਾ ਤਾਂ ਵੀ ਮੇਰੇ ਕੋਲ ਰਹੇਗਾ ਤਾਂ ਉਹ ਹੈ ਮੇਰੀ ਬਾਦਸ਼ਾਹ ਇਸ ਕਰਕੇ ਦੋਵਾਂ ਦਾ ਜੋੜ ਨਹੀਂ ਬਹਿੰਦਾ ਦੋਵਾਂ ਦਾ ਪੱਧਰ ਵੱਖਰਾ ਹੈ ਇੱਕ ਬੰਦਾ ਸੰਸਾਰ ਦੇ ਪੱਧਰ 'ਤੇ ਜੀ ਰਿਹਾ ਉਹਨੇ ਸੰਸਾਰ ਦੇ ਪੱਧਰ 'ਤੇ ਹੀ ਸੋਚਣਾ ਅਤੇ ਜਿਹਨੂੰ ਉਦੋਂ ਵੱਡੀ ਚੀਜ਼ ਦਾ ਪਤਾ ਲੱਗ ਗਿਆ ਫਿਰ ਪਾਤਸ਼ਾਹ ਕਹਿੰਦੇ ਵੀ ਪਹਿਲਾਂ ਜਾਣਿਆ ਕਹੋ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਜਾਣਨਾ ਬੜਾ ਜ਼ਰੂਰੀ ਹੈ ਮੈਂ ਪਹਿਲਾਂ ਬੇਨਤੀ ਕੀਤੀ ਸੀ ਜਾਂ ਪੜ੍ਹ ਕੇ ਜਾਣ ਲਓ ਜਾਂ ਕਿਸੇ ਦੇ ਕੋਲ ਬਹਿ ਜਾਓ ਜਿਹਨੇ ਜਾਣਿਆ ਉਹ ਵੀ ਕੰਮ ਹੋ ਸਕਦਾ ਦੋ ਹੀ ਰਾਹ ਨੇ ਜਿੰਨਾ ਚਿਰ ਜਾਣਦੇ ਨਹੀਂ ਉਨਾ ਚਿਰ ਮਨ ਨਹੀਂ ਮੰਨੇਗਾ ਜਿੰਨਾ ਚਿਰ ਮਨ ਨਹੀਂ ਮੰਨੇਗਾ ਉਨਾ ਚਿਰ ਕਾਰਜ ਨਹੀਂ ਬੰਦਾ ਕਰੇਗਾ ਜਿਸ ਕੰਮ ਦੇ ਉੱਤੇ ਮਨ ਹੀ ਨਹੀਂ ਮੰਨਦਾ ਉਹ ਕੰਮ ਕਿਵੇਂ ਕਰੇਗਾ ਫਿਰ ਨੀਂਦ ਵੀ ਆਵੇਗੀ ਅਤੇ ਅੰਦਰੋਂ ਅੰਦਰੋਂ ਖਿਆਲ ਵੀ ਆਉਣਗੇ ਇਹਦਾ ਕੀ ਫਾਇਦਾ ਹੈ ਐਵੇਂ ਲੋਕ ਲੱਗੇ ਹੋਏ ਨੇ ਮਾੜਾ ਮੋਟਾ ਮੱਥਾ ਟੇਕ ਲਈਦਾ ਹੈ ਐਵੇਂ ਨਹੀਂ ਪਾਠ ਕਰੀਦਾ ਹੁੰਦਾ ਇਹ ਮਨ ਹੈ ਅਤੇ ਜ਼ਰੂਰੀ ਨਹੀਂ ਮਨ ਮੰਨੇ ਤਾਂ ਸਾਰੇ ਲੋਕ ਖੁਸ਼ ਹੋ ਜਾਣ ਕਬੀਰ ਜੀ ਕਹਿੰਦੇ ਮਨ ਮੰਨਿਆ ਲੋਕ ਨਾ ਭਤੀਜਾ ਕਦੀ ਵੀ ਲੋਕਾਂ ਦੇ ਪੈਮਾਨੇ ਨਾਲ ਆਪਣਾ ਜੀਵਨ ਨਾ ਤੋਲਣਾ ਇਹ ਧੋਖਾ ਹੋ ਜਾਏਗਾ ਜ਼ਿੰਦਗੀ ਦਾ ਲੋਕਾਂ ਦੇ ਪੈਮਾਨੇ ਨਾਲ ਲੋਕਾਂ ਦੇ ਦੀ ਸਹਿਮਤੀ ਨਾਲ ਲੋਕਾਂ ਦੇ ਵੱਟੇ ਨਾਲ ਮਨ ਨਾ ਕਦੀ ਜ਼ਿੰਦਗੀ ਤੋਲਣਾ ਜੇ ਤੋਲਣਾ ਹੈ ਤਾਂ ਗੁਰੂ ਦੇ ਸ਼ਬਦ ਨਾਲ ਤੋਲਣਾ ਹੈ ਅਤੇ ਜਦੋਂ ਮਨ ਮੰਨ ਗਿਆ ਤਾਂ ਕਬੀਰ ਜੀ ਕਹਿੰਦੇ ਲੋਕ ਨਹੀਂ ਮੰਨਦੇ ਮਨ ਮੰਨੇ ਲੋਕ ਨਾ ਭਤੀਜਾ ਅਤੇ ਕਬੀਰ ਜੀ ਕਹਿੰਦੇ ਨਾ ਭਤੀਜਾ ਤੋ ਕਿਆ ਕੀਜਾ ਕਹਿੰਦੇ ਨਹੀਂ ਮੰਨਦੇ ਤਾਂ ਮੈਂ ਕੀ ਕਰਾਂ ਫਿਰ ਮੇਰਾ ਮਨ ਮੰਨ ਗਿਆ ਮੈਨੂੰ ਪਤਾ ਵੀ ਪਰਮੇਸ਼ੁਰ ਮੇਰਾ ਹੈ ਅੰਦਰ ਸੋ ਪਹਿਲਾਂ ਜਾਣਨਾ ਹੈ ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਗੁਰੂ ਜਣਾਉਂਦਾ ਸਿੱਖ ਦੇ ਵਿੱਚ ਆਪਣਾ ਆਪ ਟਿਕਾਓ ਟਿਕਾ ਕੇ ਉਹਨੂੰ ਇੱਕ ਵਾਰੀ ਜਣਾ ਦਿੰਦਾ ਵੀ ਆਹ ਸਿੱਖੀ ਹੁੰਦੀ ਹੈ ਇੱਕ ਵਾਰੀ ਜਿਹੜਾ ਅੰਮ੍ਰਿਤ ਛਕਣਾ ਨਾ ਉਹਦਾ ਮਤਲਬ ਇਹੀ ਹੈ ਉਹਦਾ ਮਤਲਬ ਵੀ ਕਿਤੇ ਨਾ ਕਿਤੇ ਬੜੇ ਸਿੰਘ ਕਹਿੰਦੇ ਵੀ ਜਦੋਂ ਅੰਮ੍ਰਿਤ ਛਕਿਆ ਸੀ ਉਦੋਂ ਸਾਲ ਕੁ ਤਾਂ ਬੜਾ ਵਧੀਆ ਰਿਹਾ ਹੈ ਉਹ ਭਾਈ ਤੇਰੀ ਆਪਣੀ ਕਮਾਈ ਨਹੀਂ ਸੀ ਉਹ ਤਾਂ ਤੈਨੂੰ ਕਲਗੀਆਂ ਵਾਲੇ ਨੇ ਪੰਜ ਪਿਆਰਿਆਂ ਦੇ ਰਾਹੀਂ ਬਖਸ਼ੀ ਸੀ ਇੱਕ ਵਾਰੀ ਵਿਖਾਉਣੀ ਸੀ ਵੀ ਸਿੱਖਾ ਆਹ ਸਿੱਖੀ ਹੁੰਦੀ ਹੈ ਅੱਗੋਂ ਹੁਣ ਕਮਾਈ ਕਰਕੇ ਪਹੁੰਚ ਜਾ ਉੱਥੇ ਇਸ ਲਈ ਇੱਕ ਵਾਰੀ ਇਹ ਜਲਵਾ ਆਉਂਦਾ ਅੰਮ੍ਰਿਤ ਛਕਣ ਤੋਂ ਬਾਅਦ ਭਾਵੇਂ 10 ਦਿਨ ਰਹੇ 20 ਦਿਨ ਮਹੀਨਾ ਸਾਲ ਆਪੋ ਆਪਣਾ ਵੱਖਰਾ ਉਹ ਦਾਤ ਅੰਦਰ ਵਰਤਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਪੁਰਾਣੇ ਜੇ ਸੰਗਤ ਮਿਲ ਜਾਏ ਕਿਤੇ ਅਤੇ ਉਦੋਂ ਇਹ ਕਿਹਾ ਜਾਂਦਾ ਬਈ ਹੁਣ ਅੰਮ੍ਰਿਤ ਛਕਿਆ ਅਤੇ 2-3 ਸਾਲ ਪੂਰਾ ਨਿਤਨੇਮ ਡਟ ਕੇ ਕਰ ਲੈ ਕਿਉਂਕਿ ਜੇ ਉਹ ਚੱਕਰ ਬੰਨ ਵੱਜ ਗਿਆ ਤਾਂ ਉਹ ਲਗਾਤਾਰ ਚੱਲਣਾ ਸ਼ੁਰੂ ਹੋ ਜਾਣਾ ਅਤੇ ਜੇ ਢਿੱਲ ਪੈ ਗਈ ਪੈ ਜਾਂਦੀ ਹੈ ਤਾਂ ਫਿਰ ਢਿੱਲਾ ਪੈ ਜਾਏਗਾ ਫਿਰ ਅੱਗੇ ਅੱਗੇ ਬੜੇ ਇੱਦਾਂ ਦੇ ਸਿੰਘ ਨੇ ਜਿਹੜੇ ਕਹਿੰਦੇ ਬੜਾ ਆਨੰਦ ਹੁੰਦਾ ਸੀ ਹੁਣ ਨਹੀਂ ਰਿਹਾ ਤੁਸੀਂ 100 ਵਿੱਚੋਂ 80 ਐਵੇਂ ਦੇ ਵੇਖੋਗੇ ਉਹ ਬਈ ਜਦੋਂ ਕੋਈ ਕਿਸੇ ਨੂੰ ਸ਼ੁਰੂ ਕਰਦਾ ਉਦੋਂ ਗੁਰੂ ਵੱਲੋਂ ਉਹਨੂੰ ਜਣਾਇਆ ਜਾਂਦਾ ਵੀ ਸਿੱਖੀ ਇਹਨੂੰ ਕਹਿੰਦੇ ਨੇ ਫਿਰ ਉਹਨੂੰ ਕਿਹਾ ਜਾਂਦਾ ਵੀ ਤੂੰ ਹੁਣ ਮਿਹਨਤ ਕਰਕੇ ਇੱਥੇ ਆ ਫਿਰ ਬੈਗ ਕੱਢ ਦਿੱਤਾ ਜਾਂਦਾ ਫਿਰ ਪਰਤ ਕੇ ਜਦੋਂ ਆਉਂਦਾ ਨਾ ਉਹ ਸ਼ਬਦ ਸੁਣਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਜਿੰਨ ਤੁਮ ਭੇਜੇ ਤਿੰਨੇ ਬੁਲਾਏ ਗੁਰੂ ਸਾਦਾ ਜਿੱਦਣ ਕੋਈ ਸੰਤ ਬਣਦਾ ਜਿੰਨ ਤੁਮ ਭੇਜੇ ਤਿੰਨੇ ਬੁਲਾਏ ਸੁੱਖ ਸਹਿਜ ਸੇਤੀ ਘਰ ਆਓ ਅਨੰਦ ਮੰਗਲ ਸੁਖ ਗੁਣ ਗਾਓ ਸਹਿਜ ਤੁਮ ਨੇਚਰ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਵਾਪਸ ਸੱਦ ਲਿਆ ਹੁਣ ਇੱਥੇ ਇੱਕ ਹੋਰ ਗੱਲ ਆਉਂਦੀ ਹੈ ਵੀ ਗੁਰੂ ਸਾਹਿਬ
ਜਦੋਂ ਇੱਕ ਸਿੱਖ ਨੂੰ ਜਣਾ ਦਿੰਦੇ ਨੇ ਫਿਰ ਖੋਹਦੇ ਕਿਉਂ ਨੇ? ਦੇਈ ਰੱਖਣ, ਕਿਉਂਕਿ ਉਹਨਾਂ ਬਾਰੇ ਤਾਂ ਸੁਣੀਦਾ ਕਿ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਅਤੇ ਜੇ ਵਾਧੂ ਸਾਰਾ ਕੁਝ ਮਾਰ ਕਿਆ ਪਿਆ ਹੋਇਆ ਤਾਂ ਵਾਪਸ ਕਿਉਂ ਲੈਂਦੇ ਹੋ? ਫਿਰ ਦੇਈ ਰੱਖਿਆ ਕਰੋ। ਇਹਦਾ ਇੱਕ ਹੋਰ ਵੱਖਰਾ ਕਾਰਨ ਹੈ, ਉਹ ਕਾਰਨ ਹੈ ਵੀ ਜਿਹੜੀ ਚੀਜ਼ ਬਿਨਾਂ ਮਿਹਨਤ ਤੋਂ ਮਿਲ ਜਾਏ ਉਹ ਹੰਕਾਰ ਪੈਦਾ ਕਰ ਦਿੰਦੀ ਹੈ, ਉਹ ਟਿਕਦੀ ਨਹੀਂ ਅੰਦਰ। ਮਿਹਨਤ ਇੱਕ ਮੁਸ਼ਕਤ ਇਹ ਜ਼ਰੂਰੀ ਹੈ, ਮੁਸ਼ਕਤ ਤੋਂ ਬਿਨਾਂ ਮਿਲੀ ਹੋਈ ਚੀਜ਼ ਦਾ ਮੁੱਲ ਨਹੀਂ ਪੈਂਦਾ। ਸਿੱਧੀ ਕੋਈ ਚੀਜ਼ ਮਿਲ ਜਾਏ, ਮੰਨ ਲਓ ਕੋਈ ਪਰਿਵਾਰ ਹੀ ਕੋਈ ਬੱਚਾ ਹੀ ਮਿਲ ਜਾਏ ਅਤੇ ਦੋ ਚਾਰ ਪੁੱਤਰ ਹੋ ਜਾਂਦੇ, ਕਹਿੰਦਾ ਕੋਈ ਨਹੀਂ ਇਹ ਤਾਂ ਚਾਟੀ ਹੋ ਪੈਸਾ, ਅਤੇ ਜੇ ਕਿਤੇ ਬ੍ਰੇਕ ਲੱਗ ਜਾਏ 10 ਸਾਲ ਨਾ ਕੋਈ ਹੋਵੇ ਅਤੇ ਫਿਰ ਕਹਿੰਦਾ ਵੀ ਬੜਾ ਤਰਸ ਤਰਸ ਕੇ ਮਿਲਿਆ, ਹੁਣ ਹੋਰ ਤਰ੍ਹਾਂ ਦਾ ਲੱਗਦਾ। ਬੰਦੇ ਦੇ ਮਨ ਦੇ ਵਿੱਚ ਮੁਸ਼ਕਤ ਦੀ ਇੱਕ ਬੜੀ ਵੱਡੀ ਕਾਰਵਾਈ ਹੈ, ਉਹਦੇ ਕਰਕੇ ਉਹ ਮੁੱਲ ਚੀਜ਼ ਦਾ ਮੁੱਲ ਵੱਧ ਜਾਂਦਾ ਹੈ। ਇਸ ਕਰਕੇ ਪਹਿਲਾਂ ਗੁਰੂ ਜਣਾਉਂਦੇ ਨੇ ਵੀ ਆਹ ਹੈ ਸਿੱਖੀ, ਫਿਰ ਸਿੱਖ ਨੂੰ ਕਹਿੰਦੇ ਵੀ ਹੁਣ ਕਮਾਈ ਕਰਕੇ ਤੂੰ ਆ, ਹੁਣ ਤੂੰ ਆਪ ਕਮਾਈ ਕਰ। ਅਤੇ ਉਹ ਕਮਾਈ ਵੀ ਜਿਹੜੀ ਹੈ ਨਾ, ਜੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਕਰੀਏ, ਉਹ ਕਮਾਈ ਦਾ ਵੀ ਰਸ ਬਣ ਜਾਂਦਾ ਅੰਦਰ, ਉਹਦਾ ਵੀ ਇੱਕ ਵੱਖਰਾ ਆਨੰਦ ਹੈ, ਕਮਾਈ ਦਾ ਵੀ ਰਸ ਬਣ ਜਾਂਦਾ ਜੇ ਕਮਾਈ ਕਰੀਏ ਤਾਂ। ਕਮਾਈ ਸਮਰਪਿਤ ਸੌਂਪਣ ਵਾਸਤੇ ਕਰੀਏ, ਕਮਾਈ ਗੁਰੂ ਕੋਲੋਂ ਖੋਹਣ ਵਾਸਤੇ ਨਾ ਕੁਝ ਕਰੀਏ। ਜਦੋਂ ਖੋਹਣ ਵਾਸਤੇ ਕਰਾਂਗੇ ਫਿਰ ਕੰਮ ਖਿਲਰ ਜਾਣਾ। ਇੱਥੇ ਲੈਣ ਦੇਣ ਦਾ ਤਾਂ ਮਤਲਬ ਨਹੀਂ ਹੈ। ਪ੍ਰੇਮ ਜਿਹੜਾ ਹੈ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਭੂਏ ਭਾਰਤੀਏ, ਲੈਣ ਦਾ ਪ੍ਰੇਮ ਵਿੱਚ ਕੀ ਸੰਬੰਧ ਹੋਇਆ? ਉਹ ਤਾਂ ਸਿਰਫ ਬੇਸ਼ਰਤ ਹੈ। ਸਿੱਖੀ ਇੱਕ ਪ੍ਰੇਮ ਹੈ, ਨਾ ਕਿ ਇੱਕ ਵਪਾਰ ਹੈ। ਇਹਦੇ ਮਿਲਣ ਨਾ ਮਿਲਣ ਦੀ ਗੱਲ ਕਿਹੜੀ ਹੈ? ਬਸ ਮੇਰਾ ਗੁਰੂ ਹੈ ਅਤੇ ਮੈਂ ਉਹਨੂੰ ਪ੍ਰੇਮ ਕਰਨਾ, ਕੀ ਮਿਲਣਾ, ਕੀ ਲੈਣਾ, ਕੀ ਖੋਣਾ, ਕਿਹੜੀ ਵਸਤਾ ਬਣਾਉਣੀ ਹੈ, ਬਣ ਜਾਣੀ ਹੈ ਆਪਣੇ ਆਪ, ਜੋ ਪਿਓ ਕੋਲ ਪੁੱਤਰ ਕੋਲ ਆਪੇ ਹੀ ਆ ਜਾਣਾ। ਤਾਂ ਅਸੀਂ ਸੁੱਕਦੇ ਹਾਂ, ਅਸੀਂ ਕੁਝ ਵੱਖਰਾ ਬਣਨਾ ਚਾਹੁੰਦੇ ਹਾਂ ਗੁਰੂ ਤੋਂ ਲੈ ਕੇ, ਜਿਵੇਂ ਸਾਡੀ ਆਦਤ ਹੈ ਵੀ ਇੱਕ ਵਾਰੀ ਇੱਥੋਂ ਖੋਹ ਕੇ ਲੈ ਜਾਈਏ ਅਤੇ ਕੋਈ ਵੱਖਰਾ ਬਣਾ ਦਈਏ ਆਪਣਾ। ਨਹੀਂ, ਦੇਣਾ ਹੁੰਦਾ, ਲੈਣਾ ਨਹੀਂ ਹੁੰਦਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ। ਜਦੋਂ ਸਿੱਖੀ ਪੂਰੇ ਜੋਬਨ ਤੇ ਚੜ੍ਹਦੀ ਏ ਉਦੋਂ ਗੁਰੂ ਸਾਹਿਬ ਸਿੱਖ ਨੂੰ ਪੁੱਛਦੇ ਨੇ ਤੈਨੂੰ ਕੁਝ ਚਾਹੀਦਾ? ਅਤੇ ਸਿੱਖ ਕਹਿੰਦਾ ਮਹਾਰਾਜ ਨਹੀਂ ਚਾਹੀਦਾ ਕੁਝ, ਹੈ ਸਾਰਾ ਕੁਝ। ਅਤੇ ਕੋਲ ਵਾਲੇ ਕਹਿੰਦੇ ਵੀ ਸਾਰੀ ਉਮਰ ਹੋ ਗਏ ਇਹਨੂੰ ਭਾਂਡੇ ਮਾਂਜਦਾ, ਹੁਣ ਮਿਲਣ ਲੱਗਾ ਤੇ ਮੰਗਦਾ ਨਹੀਂ। ਭਾਈ ਮੰਝ ਨਾਲ ਇਹ ਹੋਇਆ ਸੀ ਨਾ, ਭਾਈ ਮੰਝ ਨੂੰ ਖੂਹ ਵਿੱਚੋਂ ਜਦੋਂ ਕੱਢਿਆ ਸੀ ਤੇ ਗੁਰੂ ਅਰਜਨ ਦੇਵ ਜੀ ਪੁੱਛਦੇ ਸਨ ਵੀ ਤੈਨੂੰ ਕੁਝ ਚਾਹੀਦਾ, ਤੇ ਅੱਗੋਂ ਬੋਲਦੇ ਨਹੀਂ ਸੀ। ਤੇ ਜਿਹੜੇ ਕੋਲ ਆਏ ਸੀ, ਥੋੜੇ ਦਿਨਾਂ ਦੇ ਆਏ ਸੀ, ਹੋਰ ਵੀ ਸੰਗਤ ਇਕੱਠੀ ਹੋਈ ਸੀ ਨਾ, ਉਹ ਕਹਿੰਦੇ ਅਸੀਂ ਤਾਂ ਬੜੀ ਲੰਮੀ ਲਿਸਟ ਲੈ ਕੇ ਆਏ ਹਾਂ ਵੀ ਗੁਰੂ ਅਰਜਨ ਦੇਵ ਜੀ ਤੋਂ ਆ ਸਾਰੀਆਂ ਚੀਜ਼ਾਂ ਇਕੱਲੀ ਇਕੱਲੀ ਕਿਤੇ ਭੁੱਲ ਨਾ ਜਾਏ, ਰਾਤ ਨੂੰ ਬੰਦਾ ਉੱਠ ਉੱਠ ਕੇ ਯਾਦ ਕਰਦਾ। ਇਹਨੂੰ ਮਹਾਰਾਜ ਕਹਿ ਰਹੇ ਨੇ ਅਤੇ ਇਹ ਚੁੱਪ ਕਰ ਰਿਹਾ। ਅਤੇ ਮਹਾਰਾਜ ਨੇ ਦੋ ਵਾਰੀ ਕਿਹਾ, ਫਿਰ ਮੰਝ ਚੁੱਪ। ਤੀਜੀ ਵਾਰੀ ਕਿਹਾ ਵੀ ਮੰਝ ਹੁਣ ਨਾ ਚੁੱਪ ਕਰੀ, ਜ਼ਰੂਰ ਤੈਨੂੰ ਕੁਝ ਦੇਣਾ। ਉਹ ਬੰਦਾ ਆਪਣੇ ਵਾਸਤੇ ਕੁਝ ਨਹੀਂ ਮੰਗੇਗਾ। ਅਤੇ ਤੀਜੀ ਵਾਰੀ ਫਿਰ ਕਿਹਾ, ਸੋਚਿਆ ਮੰਝ ਨੇ ਅਤੇ ਬੇਨਤੀ ਕੀਤੀ, ਪਾਤਸ਼ਾਹ ਮੈਂ ਦੇਰ ਤਾਂ ਕੀਤੀ ਹੈ, ਮੈਂ ਉਦੋਂ ਦਾ ਇਸ ਮਨ ਨੂੰ ਪੁੱਛ ਰਿਹਾ ਵੀ ਜਦੋਂ ਆਇਆ ਸੈਂ ਅਤੇ ਮੰਗਾਂ ਦੀ ਪੰਡ ਚੁੱਕ ਕੇ ਲਿਆਇਆ ਸੈਂ ਸਿਰ 'ਤੇ, ਅਤੇ ਹੁਣ ਦੇਣ ਵਾਲਾ ਬਾਹਰ ਖਲੋ ਕੇ ਆਪ ਕਹਿੰਦਾ ਵੀ ਲੈ ਲੈ ਕੁਝ ਲੈਣਾ ਹੀ, ਅਤੇ ਮਨ ਜਵਾਬ ਦੇ ਗਿਆ ਕਹਿੰਦਾ ਸਾਰਾ ਕੁਝ ਹੈ ਅੰਦਰ, ਕੁਝ ਚਾਹੀਦਾ ਨਹੀਂ, ਨਾਮ ਪਦਾਰਥ ਮਿਲ ਗਿਆ ਅੰਦਰ। ਨਾਮ ਪਦਾਰਥ ਦੀ ਇਹ ਨਿਸ਼ਾਨੀ ਹੈ, ਮੰਗ ਖਤਮ ਹੋ ਜਾਏਗੀ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਕੁਝ ਫਿਰ ਵੀ ਮੰਗ ਲੈ, ਅਤੇ ਭਾਈ ਮੰਝ ਨੇ ਦੂਜਿਆਂ ਵਾਸਤੇ ਮੰਗਿਆ, ਸਾਡੇ ਵਾਸਤੇ। ਉਹਨਾਂ ਨੇ ਕਿਹਾ ਮਹਾਰਾਜ ਜੇ ਤੁਸੀਂ ਜ਼ਰੂਰ ਹੀ ਦੇਣਾ ਨਾ, ਅਤੇ ਇਹ ਕਿਰਪਾ ਕਰ ਦਿਓ ਵੀ ਜਿਹੜੀ ਤੁਸੀਂ ਮੇਰੇ 'ਤੇ ਇੰਨੀ ਸਖ਼ਤ ਕਸਵੱਟੀ ਲਾਈ ਹੈ ਨਾ ਵੀ ਲੰਗਰ ਵਿੱਚੋਂ ਲੰਗਰ ਵੀ ਨਹੀਂ ਛਕਣਾ, ਅਤੇ ਤੁਸੀਂ ਇਹ ਐਡੀ ਸਖ਼ਤ ਕਸਵੱਟੀ ਆਉਣ ਵਾਲੇ ਸਿੱਖਾਂ 'ਤੇ ਨਾ ਲਾਇਆ ਜੇ, ਉਹਨਾਂ 'ਤੇ ਇੰਨਾ ਨਾ ਬੋਝ ਪਾਇਆ ਜੇ, ਉਹਨਾਂ ਨੂੰ ਸੌਖੀ ਕਿਰਪਾ ਕਰਦਿਆ ਕਰਿਆ ਜੇ। ਇਹਨੂੰ ਕਹਿੰਦੇ ਗੁਰਸਿੱਖ ਜੋ ਦੂਜਿਆਂ ਵਾਸਤੇ ਮੰਗਦਾ।
ਜੋ ਦੂਜੇ ਦਾ ਭਲਾ ਚਾਹੁੰਦਾ। ਇੱਥੋਂ ਇਹਦਾ ਸਿੱਖੀ ਵੱਧਦੀ ਨਹੀਂ ਵੀ ਅਸੀਂ ਕਹਿੰਦੇ ਸਿੱਖੀ 'ਚ ਵਾਧਾ ਕੋਈ ਨਹੀਂ ਹੋ ਰਿਹਾ। ਅਸੀਂ ਇੱਕ ਖਾਸ ਵਿਹੜੇ ਵਿੱਚ ਚੀਜ਼ਾਂ ਨੂੰ ਕੈਦ ਕਰੀ ਜਾਂਦੇ ਹਾਂ। ਅਸੀਂ ਪੰਥ ਲਈ ਨਹੀਂ ਜਿਉ ਰਹੇ, ਪੰਥ ਲਈ ਨਹੀਂ ਵੰਡ ਰਹੇ। ਜਗਿਆਸੂ ਤੁਰੇ ਫਿਰਦੇ ਨੇ, ਸੰਗਤ ਤੁਰੀ ਫਿਰਦੀ ਹੈ। ਆ ਮੈਂ ਇੱਕ ਕਥਾ ਵਾਚਕਾਂ, ਮੈਂ ਕਥਾ ਕਰਕੇ ਨਿਕਲਾਂ ਅਤੇ ਮੈਨੂੰ 8-10 ਆ ਮੇਰੇ ਨਾਲ ਮੁੰਡੇ ਨੂੰ, ਤੁਸੀਂ ਪੁੱਛ ਲਓ 8-10 ਜਣੇ ਜ਼ਰੂਰ ਮਿਲ ਪੈਂਦੇ। ਕਿੱਥੇ ਜਾਈਏ? ਕਹਿੰਦੇ ਕੋਈ ਦੱਸਣ ਵਾਲਾ ਹੈ ਹੀ ਨਹੀਂ ਗੁਰਬਾਣੀ ਬਾਰੇ, ਗੁਰਮਤ ਬਾਰੇ, ਨਿਤਨੇਮ ਬਾਰੇ ਕੋਈ ਦੱਸਦਾ ਨਹੀਂ। ਇਹਦਾ ਪ੍ਰਬੰਧ ਤਾਂ ਫਿਰ ਆਪਾਂ ਕੌਮ ਨਹੀਂ ਕਰਨਾ ਨਾ। ਗੁਰਦੁਆਰੇ ਬੜੇ ਬਣੀ ਜਾ ਰਹੇ ਨੇ, ਨੇਤਰ ਮਹੀਨੇ ਬਾਅਦ ਇੱਕ ਗੁਰਦੁਆਰਾ ਬਣ ਰਿਹਾ ਕੌਮ ਦੇ ਵਿੱਚ। ਉੱਥੇ ਉਹ ਦਰਵਾਜ਼ਾ ਤਾਂ ਬੰਦ ਕਰ ਦਿੱਤਾ ਗਿਆ ਜਿਹੜਾ ਗੋਸ਼ਟੀ ਦਾ ਸੀ, ਜਿਹੜਾ ਗੱਲਬਾਤ ਦਾ ਸੀ, ਸੰਗਤ ਨਾਲ ਤੁਸੀਂ ਗੱਲਬਾਤ ਕਰਨੀ ਸੀ। ਫਿਰ ਅਸੀਂ ਅਧੂਰਾ ਵਿਚਾਰਾਂ ਕਰਨੇ ਹਾਂ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਹੈ ਤਾਂ ਹੋਰ ਕੋਈ ਬੰਦਾ ਕਿਉਂ ਦੱਸੇ? ਗੁਰੂ ਗ੍ਰੰਥ ਸਾਹਿਬ ਤਾਂ ਨਿਰੰਕਾਰ ਹੀ ਗੁਰੂ ਨੇ, ਨਿਰੰਕਾਰ ਨੇ ਉਹ ਤੇ। ਉਹ ਜਿਹੜਾ ਪੰਥ ਹੈ ਡਿਊਟੀ ਗੱਲਬਾਤ ਕਰਨ ਦੀ, ਤਾਂ ਪੰਥ ਦੀ ਡਿਊਟੀ ਹੈ, ਉਹਨੇ ਕਰਨੀ ਸੀ। ਗੁਰੂ ਸਾਹਿਬ ਨੇ ਆਪਣੇ ਹੁੰਦਿਆਂ ਹੀ ਬੰਦੇ ਖੜੇ ਕਰ ਦਿੱਤੇ ਸਨ, ਸਾਰੇ ਕੰਮ ਗੁਰੂ ਸਾਹਿਬ ਦੇ ਸਰੀਰ ਹੁੰਦਿਆਂ ਵੀ ਉਹਨਾਂ ਸਿੱਖ ਖੜੇ ਕਰਤੇ ਵੀ ਤੁਸੀਂ ਕਰੋ ਜਾ ਕੇ। ਸੋ ਅਸੀਂ ਇਸ ਪੱਖ ਦੇ ਵਿੱਚ ਅਸੀਂ ਇਮਾਰਤਾਂ ਬਣਾਈ ਜਾ ਰਹੇ ਹਾਂ। ਇਮਾਰਤਾਂ ਮਾੜੀਆਂ ਨਹੀਂ, ਬਣਨ ਜ਼ਰੂਰ, ਪਰ ਇੱਥੋਂ ਜਗਿਆਸੂ ਦੀ ਪ੍ਰੋਗਰੈਸ ਨਹੀਂ ਹੋ ਰਹੀ। ਇੱਥੋਂ ਲੰਗਰ ਮਿਲ ਰਿਹਾ ਸਿਰਫ, ਕੋਈ ਵੀ ਗੁਰਦੁਆਰਾ, ਮੈਂ ਕਿਸੇ ਇੱਕ ਗੁਰਦੁਆਰੇ ਦੀ ਗੱਲ ਨਹੀਂ ਕਰ ਰਿਹਾ, ਕੋਈ 100 ਚੋਂ ਤੁਹਾਨੂੰ ਇੱਕ ਗੁਰਦੁਆਰਾ ਮਿਲੇਗਾ। ਹਾਂ, ਗੁਰੂ ਸਾਹਿਬ ਆਪਣੇ ਤੌਰ 'ਤੇ ਤਰਸ ਕਰਕੇ ਕਈਆਂ ਦੇ ਕਾਰਜ ਇੱਦਾਂ ਸਵਾਰੀ ਜਾਂਦੇ ਨੇ, ਜਿਹੜਾ ਅਰਦਾਸ ਕਰਦਾ ਬਖਸ਼ਿਸ਼ ਹੋ ਜਾਂਦੀ ਕੀਰਤਨ ਵਿੱਚੋਂ, ਕਥਾ ਵਿੱਚੋਂ, ਸੇਵਾ ਵਿੱਚੋਂ, ਇਹ ਇੱਕ ਅਲੱਗ ਤੋਂ ਵਿਸ਼ਾ। ਪਰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਹੁਕਮ ਸੀ ਗੁਰੂ ਅੰਗਦ ਦੇਵ ਜੀ ਨੂੰ ਵੀ ਪੁਰਖਾ ਪਾਰ ਬ੍ਰਹਮ ਕਾ ਪੰਥ ਕਰਨਾ ਹੈ, ਉਹ ਤਾਂ ਅਸੀਂ ਬੰਦ ਹੀ ਕਰਤਾ, ਉਹ ਤਾਂ ਗੱਲਬਾਤ ਤਾਂ ਅਸੀਂ ਬੰਦ ਹੀ ਕਰਤੀ। ਉਹਦਾ ਕਾਰਨ ਇਹ ਹੈ ਅਸੀਂ ਡਰੇ ਹੋਏ ਹਾਂ, ਕਹਿੰਦੇ ਸਾਡਾ ਬੰਦ ਨਾ ਹੋ ਜਾਏ, ਕਿਤੇ ਸਾਡੇ ਕੋਲ ਹੈ ਜਿਹੜਾ ਅਸੀਂ ਦੱਸਿਆ ਅਤੇ ਬੰਦ ਨਾ ਹੋ ਜਾਏ। ਉਹ ਭਾਈ ਜਿਹੜਾ ਪਰਮਾਰਥ ਦਾ ਗੂੜਾ ਰਸ ਹੈ ਉਹ ਦੱਸਣ ਵਿੱਚ ਆਉਂਦਾ ਹੀ ਨਹੀਂ, ਉਹ ਤੁਸੀਂ ਦੱਸ ਹੀ ਨਹੀਂ ਸਕਦੇ, ਜਦੋਂ ਦੱਸੋਗੇ ਉਹ ਬੰਦ ਹੋ ਜਾਏਗਾ। ਇਹ ਤਾਂ ਉਹ ਗੱਲਾਂ ਨੇ ਜਿਹੜੀਆਂ 1430 ਅੰਗਾਂ ਵਿੱਚ ਲਿਖੀਆਂ ਨੇ, ਉਹਦੀ ਵਿਆਖਿਆ ਕਰਨੀ ਹੈ ਬਸ, ਹੋਰ ਇਹਦੇ ਵਿੱਚ ਕੁਝ ਨਹੀਂ ਦੱਸਣਾ। ਜੋ ਤੁਹਾਡੇ ਪਰਸਨਲ ਐਕਸਪੈਰੀਮੈਂਟ ਨੇ, ਜੋ ਨਿੱਜੀ ਤੁਹਾਡੇ ਤਜਰਬੇ ਨੇ, ਉਹ ਨਾ ਦੱਸੋ ਬਿਲਕੁਲ, ਉਹਨੂੰ ਦੱਸਣ ਦੀ ਲੋੜ ਨਹੀਂ। ਪਰ ਜੋ ਏਡਾ ਲੰਮਾ ਚੌੜਾ ਪਸਾਰਾ ਹੈ ਉਹ ਤੁਸੀਂ ਇਕੱਲਾ ਬਸ ਚੌਰ ਸਾਹਿਬ ਅਤੇ ਰੁਮਾਲੇ ਸੋਨੇ ਦੇ ਲਾਈ ਜਾਓਗੇ, ਗੱਲ ਤਾਂ ਸਾਰੀ ਇੱਕੋ ਕਾਰ ਸਤਿਗੁਰ ਪ੍ਰਸਾਦ ਵਿੱਚ ਸਾਰੀ ਗੱਲ ਆ ਜਾਂਦੀ ਹੈ। ਇੰਨਾ ਵਿਸਤਾਰ ਕਿਉਂ ਕੀਤਾ ਮਹਾਰਾਜ ਨੇ ਵੀ ਲੋਕਾਂ ਨੂੰ ਪਤਾ ਲੱਗੇ, ਲੋਕਾਂ ਨੂੰ ਦੱਸੋ ਵੀ ਕੀ ਹੈ, ਸਿੱਖੀ ਕੀ ਹੁੰਦੀ ਹੈ। ਪਰ ਹੁਣ ਇਹ ਮਹਾਰਾਜ ਕਿਰਪਾ ਕਰਨ ਵੀ ਆਪਾਂ ਸਾਰੇ ਥਾਵਾਂ 'ਤੇ ਚੀਜ਼ ਹੋਵੇ ਨਾ। ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਮੈਂ ਜਿੱਥੇ ਕਥਾ ਕਰਨਾ ਉੱਥੇ 5-7 ਸਰੀਰ ਬਾਹਰ ਆ ਜਾਂਦੇ ਵੀ ਕੁਝ ਪੁੱਛਣਾ ਚਾਹੁੰਦੇ ਆ, ਕੁਝ ਦੱਸਣਾ ਚਾਹੁੰਦੇ ਆ, ਕੋਈ ਗੱਲ ਕਰਨੀ ਚਾਹੁੰਦੇ ਆ। ਤਾਂ ਮੈਨੂੰ ਵੀ ਕਈ ਕਹਿੰਦੇ ਵੀ ਤੂੰ ਬਹੁਤੀ ਗੱਲ ਕਰ ਦਿੰਦਾ, ਤੇਰਾ ਸਾਰਾ ਬੰਦ ਹੋ ਜਾਓ। ਮੈਂ ਵੀ ਤੇਰਾ ਮੈਂ ਕਿਹੜਾ, ਕੋਈ ਵੱਖਰੀ ਸਿੱਖੀ ਖੜੀ ਕਰਨੀ? ਸਿੱਖੀ ਤਾਂ ਗੁਰੂ ਸਾਹਿਬ ਨੇ ਖੜੀ ਪਹਿਲਾਂ ਕਰਤੀ ਉਹਦੇ ਵਿੱਚ। ਇਹ ਅਸੀਂ ਆਪਣੀ ਨਲਾਇਕੀ ਨੂੰ ਇੱਕ ਬੜੇ ਪਖੰਡ ਦੇ ਥੱਲੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਨਲਾਇਕ ਹੋ ਗਏ ਹਾਂ ਗੁਰੂ ਦੀ ਗੱਲ ਦੱਸਣ ਵਿੱਚ, ਲੋਕਾਂ ਨੂੰ ਅਸੀਂ ਦੱਸ ਨਹੀਂ ਸਕੇ। ਅਤੇ ਅਸੀਂ ਪੜਦਾ ਉਹਦੇ ਉੱਤੇ ਇਹ ਪਾ ਲਿਆ ਵੀ ਗੁਰੂ ਦੀ ਗੱਲ ਕਿਸੇ ਨੂੰ ਦੱਸੀ ਦੀ ਨਹੀਂ, ਅਤੇ ਫਿਰ ਐਵੇਂ ਤੁਸੀਂ ਗੁਰੂ ਸਾਹਿਬ ਨੇ 1430 ਅੰਗ ਬਣਾਏ, ਸਾਰਾ ਕੁਝ ਕੀਤਾ, ਪੰਥ ਚਲਾਇਆ, ਗੁਰੂ ਸਾਹਿਬ ਨੇ ਆਪ ਕਲਗੀਧਰ ਪਾਤਸ਼ਾਹ ਨੇ ਆਪ ਲਿਖਾਇਆ, ਆਪ ਕਥਾ ਕੀਤੀ ਸ਼ਾਮ ਨੂੰ, ਕਿਉਂ ਇਹ ਸਾਰਾ ਕੁਝ ਕੀਤਾ ਸੀ ਮਹਾਰਾਜ ਨੇ? ਅਤੇ ਇਹ ਕੰਮ ਇਕੱਲੇ ਗ੍ਰੰਥੀ ਸਿੰਘਾਂ ਦਾ ਅਤੇ ਕਥਾਵਾਚਕਾਂ ਰਾਗੀ ਸਿੰਘਾਂ ਦਾ ਨਹੀਂ, ਇਹ ਸਿੱਖਾਂ ਸਾਰਿਆਂ ਦਾ ਹੀ ਕੰਮ ਹੈ। ਸਿੱਖ ਸਾਰੇ ਇੱਕੋ ਜਿਹੇ ਨੇ। ਇਹ ਮਤ ਮੋਢੇ 'ਤੇ ਰੱਖਣਾ ਵੀ ਇਹ ਕੋਈ ਖਾਸ ਬੰਦੇ ਨੇ, ਕਿਉਂਕਿ ਅੰਮ੍ਰਿਤ ਜਦੋਂ ਛਕਿਆ ਉਹਨਾਂ ਹੀ ਪੰਜ ਪਿਆਰਿਆਂ ਨੇ ਸਾਨੂੰ ਸਿਖਾਇਆ, ਉਹਨੇ ਛਕਾਇਆ ਸਾਰਿਆਂ ਨੇ, ਉਹਨਾਂ ਦਾ ਛਕਿਆ ਇੱਕੋ ਹੀ ਹੈ, ਵੱਖਰਾ ਨਹੀਂ ਕੋਈ। ਸੋ ਇਹ ਭਾਵ ਹੈ ਵੀ ਸਿੱਖ ਦਾ ਜਿਹੜਾ ਜੀਵਨ ਹੈ ਨਾ, ਅਤੇ ਉਹ ਪਹਿਲਾਂ ਗੁਰੂ ਸਾਹਿਬ ਨੂੰ ਜਨਾਉਂਦੇ ਨੇ। ਗੁਰੂ ਅਮਰਦਾਸ ਜੀ ਕਹਿੰਦੇ ਹਰ ਰਾਸ ਮੇਰੀ,
ਹੁਣ ਮੇਰੀ ਜ਼ਿੰਦਗੀ ਦੀ ਰਾਸ਼ੀ ਰੱਬ ਦਾ ਨਾਮ ਬਣ ਗਈ ਹੈ, ਵੀ ਉਹਦੇ ਵਾਸਤੇ ਵੀ ਮੈਂ ਵੱਖਰੇ ਤੌਰ 'ਤੇ ਇੱਕ ਕੰਮ ਕਰ ਰਿਹਾ, ਵੀ ਉਹ ਵੀ ਇਕੱਠਾ ਕਰਨਾ, ਨਾਮ ਵੀ ਇਕੱਠਾ ਕਰਨਾ। ਹੋਰ ਤਾਂ ਮੈਂ ਸੰਸਾਰ ਵਾਸਤੇ ਤਾਂ ਜੋ ਇਕੱਠਾ ਕਰਨਾ ਸੀ ਉਹ ਕਰਨਾ ਹੀ ਹੈ, ਪਰ ਹੁਣ ਮੈਂ ਇੱਕ ਸਾਈਡ ਸ਼ੁਰੂ ਵੱਖਰੀ ਕਰ ਲਈ ਹੈ ਕਿ ਮੈਂ ਨਾਮ ਵਾਸਤੇ ਵੀ ਮੈਂ ਨਾਮ ਵੀ ਇਕੱਠਾ ਕਰਨਾ। ਹਰ ਰਾਸ ਮੇਰੀ, ਹੁਣ ਮੇਰੀ ਰਾਸ ਇਕੱਲਾ ਮੇਰਾ ਘਰ ਨਹੀਂ ਰਿਹਾ, ਇਕੱਲੀ ਮੇਰੀ ਗੱਡੀ ਨਹੀਂ ਰਹੀ, ਇਕੱਲੀ ਮੇਰੀ ਜ਼ਮੀਨ ਨਹੀਂ ਰਹੀ, ਇਹਦੇ ਤੋਂ ਅਲੱਗ ਵੀ ਮੈਂ ਇੱਕ ਬਿਜ਼ਨਸ ਸ਼ੁਰੂ ਕਰ ਲਿਆ, ਵੀ ਕਿੰਨਾ ਕੁ ਇਕੱਠਾ ਹੋ ਗਿਆ। ਨਿਤਨੇਮ ਦਾ ਇਹੀ ਮਤਲਬ ਹੈ, ਹਰ ਰਾਸ ਮੇਰੀ ਅਤੇ ਮਨ ਵਣਜਾਰਾ। ਮਨ ਉਹਦਾ ਵਪਾਰੀ ਬਣ ਗਿਆ, ਮਨ ਉਹਦਾ ਵਪਾਰ ਕਰਦਾ। ਸਤਿਗੁਰ ਤੇ ਰਾਸ ਜਾਣੀ, ਪੂਰੇ ਗੁਰੂ ਨੇ ਰਾਸ ਜਣਾ ਦਿੱਤੀ ਹੈ, ਪੰਜ ਪਿਆਰਿਆਂ ਨੇ ਰਾਸ ਜਣਾ ਦਿੱਤੀ ਹੈ। ਕਲਗੀਧਰ ਪਾਤਸ਼ਾਹ ਨੇ ਇੱਦਾਂ ਕਿਹਾ ਵੀ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਅੰਦਰ 'ਚ ਇੱਕ ਵਾਰੀ ਸਟਾਰਟ ਕਰਤਾ ਉਹਨਾਂ ਨੇ। ਸਤਿਗੁਰ ਤੇ ਰਾਸ ਜਾਣੀ, ਅਤੇ ਗੁਰੂ ਸਾਹਿਬ ਕੋਲੋਂ ਆਦਮੀ ਪੁੱਛਦਾ ਸੀ ਵੀ ਮਹਾਰਾਜ ਥਕਾਵਟ ਹੋ ਜਾਂਦੀ, ਕਹਿੰਦੇ ਦਿਹਾੜੀ ਵਾਂਗੂ ਨਾਮ ਜਪ, ਦਿਹਾੜੀਦਾਰ ਵਾਂਗੂ। ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ। ਦਿਹਾੜੀਦਾਰ ਦਾ ਸਰੀਰ ਵੀ ਦੁਖਦਾ ਹੋਵੇ ਅਤੇ ਤਾਂ ਵੀ ਦਿਹਾੜੀ ਕਰਦਾ। ਨਿਤਨੇਮ ਨਾਲ ਇਹ ਚੀਜ਼ ਕੋਈ ਨਹੀਂ ਜੁੜ ਸਕਦੀ ਵੀ ਮੈਨੂੰ ਆਹ ਹੋ ਗਿਆ ਅਤੇ ਮੈਨੂੰ ਉਹ ਹੋ ਗਿਆ, ਇਹਦਾ ਕੋਈ ਮਤਲਬ ਨਹੀਂ ਹੈ। ਸਵੇਰੇ ਨਹੀਂ ਹੋਇਆ ਦੁਪਹਿਰੀ ਕਰ ਲੈ, ਦੁਪਹਿਰੀ ਨਹੀਂ ਹੋਇਆ ਸ਼ਾਮ ਨੂੰ ਕਰ ਲੈ, ਸ਼ਾਮ ਨੂੰ ਨਹੀਂ ਹੋਇਆ ਰਾਤ ਨੂੰ ਕਰੇ, ਉਹਨੂੰ ਕਰਨਾ ਪੈਣਾ। ਰੋਟੀ ਤੋਂ ਬਿਨਾਂ ਸਰੀਰ ਨਹੀਂ ਚੱਲਦਾ, ਨਿਤਨੇਮ ਤੋਂ ਬਿਨਾਂ ਸਿੱਖੀ ਨਹੀਂ ਚੱਲਦੀ ਬਿਲਕੁਲ। ਇਹ ਬਹਾਨੇ ਸਾਡੀ ਇੱਕ ਤਰ੍ਹਾਂ ਦੀ ਚਲਾਕੀ ਹੈ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ। ਇਹ ਧਨ ਤਿੰਨਾਂ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ। ਤਾਂ ਸਿੱਖ ਜਿਹੜਾ ਉਹ ਉਦਮ ਤੋਂ ਸ਼ੁਰੂ ਹੁੰਦਾ ਅਤੇ ਬਖਸ਼ਿਸ਼ 'ਤੇ ਉਹਦੀ ਸੰਪੂਰਨਤਾ ਹੁੰਦੀ ਹੈ, ਅਤੇ ਲੋੜ ਹੋਵੇ ਤਾਂ ਪਹਿਲਾਂ ਲੋੜ ਪੈਦਾ ਕਰਨੀ, ਪਹਿਲਾਂ ਪਤਾ ਲੱਗ ਜਾਣਾ ਵੀ ਨਾਮ ਦੀ ਮੈਨੂੰ ਲੋੜ ਹੈ, ਇਹ ਸੰਗਤ ਇਹ ਸੇਵਾ ਇਹ ਸਿਮਰਨ ਤਾਂ ਹੈ ਕਿ ਨਾਮ ਦੀ ਲੋੜ ਪਤਾ ਲੱਗ ਜਾਏ ਵੀ ਨਾਮ ਕੀ ਕਰਦਾ, ਨਾਮ ਕਾਹਦੇ ਵਾਸਤੇ ਹੈ। ਉਹਦੇ ਵਾਸਤੇ ਪਤਾ ਤਾਂ ਲੱਗੇਗਾ ਜੇ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਨਹੀਂ ਤਾਂ ਪੜ੍ਹੀ ਆਪਾਂ ਸਾਰੇ ਜਾਂਦੇ ਹਾਂ, ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਪੜ੍ਹਦੇ ਸਾਰੇ ਹਾਂ, ਪਰ ਉੱਥੇ ਨਾਮ ਜਿਹੜਾ ਸਹਾਇਤਾ ਕਰਨ ਵਾਲਾ ਹੈ ਉਹ ਕਿੰਨਾ ਕੁ ਕੱਢਿਆ ਕੋਲ, ਉਹਦਾ ਨੇਮ ਕਿੰਨਾ ਕੁ ਬਣਾਇਆ ਰੋਜ਼ ਦਾ। ਮਨ ਉਹਾਂ ਨਾਮ ਤੇਰਾ ਸੰਗ ਸਹਾਈ, ਜੈ ਮਹਾਂ ਭਿਆਣ ਦੂਤ ਜਮਦਲ ਹੈ, ਤੈਂ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਿਕ ਪੁਨਾ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋੜ ਪਾਪ ਪਰੈ। ਅਨਿਕ ਪੁਨਾ ਚਰਨ ਹੁੰਦੇ ਨੇ ਪੁੰਨ ਕਰਮ। ਜਿੰਨੇ ਮਰਜ਼ੀ, ਗੁਰੂ ਅਰਜਨ ਦੇਵ ਜੀ ਸੁਖਮਣੀ ਸਾਹਿਬ ਵਿੱਚ ਕਹਿੰਦੇ ਵੀ ਤੂੰ ਜਿੰਨੇ ਮਰਜ਼ੀ ਪੁੰਨ ਦਾਨ ਕਰ ਲੈ, ਕਿਸੇ ਨੇ ਤੈਨੂੰ ਛਡਾਉਣਾ ਨਹੀਂ ਹੈ। ਇੱਥੇ ਚਾਰ ਦਿਨਾਂ ਦੀ ਵਡਿਆਈ ਮਿਲ ਜਾਏਗੀ, ਕਰ ਲੈਣਾ ਚਾਹੀਦਾ, ਕਿਸੇ ਦੀ ਸਹਾਇਤਾ ਕਰ ਦੇਣੀ ਚਾਹੀਦੀ ਹੈ, ਪਰ ਨਾਮ ਤੋਂ ਬਿਨਾਂ ਕੋਈ ਪੁੰਨ ਦਾਨ ਵੀ ਮਨੁੱਖ ਦੇ ਨਾਲ ਨਹੀਂ ਜਾਂਦਾ। ਨਾਮ ਇੰਨੀ ਜ਼ਰੂਰੀ ਚੀਜ਼ ਹੈ। ਸੋ ਇਹ ਤਾਂ ਹੈ, ਇਹ ਵੀ ਨਹੀਂ ਕਿ ਇੱਥੇ ਇਹਦੇ ਬਾਰੇ ਮੈਂ ਬੋਲ ਰਿਹਾ ਅਤੇ ਹੁਣ ਤੁਸੀਂ ਸੁਣ ਰਹੇ ਹੋ। ਇਹਦੇ ਲਈ ਇੱਕ ਚੀਜ਼ ਹੈ ਵੀ ਤੁਸੀਂ 15 ਮਿੰਟ ਰੋਜ਼ ਟਾਈਮ ਬਣਾਓ ਆਪਣਾ ਪੱਕਾ, 15 ਮਿੰਟ ਨਾਮ ਜਪਣਾ ਸ਼ੁਰੂ 15 ਮਿੰਟ ਤੋਂ ਕਰੋ, ਅਤੇ ਸਹੀ ਤਰੀਕੇ 'ਤੇ ਚੌਂਕੜਾ ਲਾ ਕੇ ਅਜੇ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ, ਦੋਵੇਂ ਹਾਲਤਾਂ ਵਿੱਚ 15 ਮਿੰਟ ਜ਼ਰੂਰ ਜਪੋ। ਸਵੇਰੇ ਉੱਠ ਕੇ ਬਹਿ ਕੇ ਬਕਾਇਦਾ ਥਾਂ ਬਣਾ ਕੇ, ਤਾਂ ਉੱਥੋਂ ਸਿੱਖੀ ਸ਼ੁਰੂ ਹੋਏਗੀ। ਸਿੱਖੀ ਦੀ ਸ਼ੁਰੂਆਤ ਉੱਥੋਂ ਹੋਣੀ ਹੈ। ਮਹਾਰਾਜ ਪਾਤਸ਼ਾਹ ਤਾਂ ਹੀ ਇਹ ਕਹਿੰਦੇ ਨੇ ਕਿ ਪਹਿਲਾਂ ਲੋੜ ਪੈਦਾ ਕਰ, ਵੀ ਇਹਦੀ ਲੋੜ ਹੈ, ਅਤੇ ਲੋੜ ਉਦੋਂ ਪਤਾ ਲੱਗੇਗੀ ਜਦੋਂ ਕਿਸੇ ਲੋੜ, ਜਿਹਨੂੰ ਲੋੜ ਦਾ ਪਤਾ ਲੱਗ ਗਿਆ ਉਹਦੀ ਸੰਗਤ ਹੋਵੇਗੀ, ਨਹੀਂ ਤਾਂ ਲੋੜ ਦਾ ਪਤਾ ਨਹੀਂ ਲੱਗੇਗਾ
ਤੇ ਫਿਰ ਸ਼ੌਂਕ ਵੀ ਨਹੀਂ ਜਾਗੇਗਾ। ਬਾਬਾ ਬੁੱਢਾ ਸਾਹਿਬ ਜੀ ਨੂੰ ਲੋੜ ਦਾ ਪਤਾ ਲੱਗ ਗਿਆ ਵੀ ਨਾਮ ਦੀ ਲੋੜ ਹੈ। ਮਾਤਾ ਦੀ ਸਾਖੀ ਮੈਂ ਸ਼ੁਰੂ ਕੀਤੀ ਸੀ, ਉਹ ਛੋਟੀਆਂ ਲੱਕੜਾਂ ਨੂੰ ਜਦੋਂ ਅੱਗ ਲੱਗ ਗਈ ਤੇ ਬਾਬੇ ਬੁੱਢੇ ਸਾਹਿਬ ਵਾਸਤੇ 12 ਸਾਲ ਦੀ ਉਮਰ ਸੀ ਤੇ ਮਾਤਾ ਨੇ ਪ੍ਰਸ਼ਾਦੇ ਦੋ ਜਦੋਂ ਲਾ ਕੇ ਥਾਲੀ ਦੇ ਅੱਗੇ ਰੱਖ ਕੇ ਤੇ ਬਾਬੇ ਬੁੱਢੇ ਅੱਗੇ ਰੱਖੇ ਤੇ ਬਾਬਾ ਬੁੱਢਾ ਉੱਥੇ ਜਿਵੇਂ ਹੈ ਹੀ ਨਹੀਂ ਤੇ ਮਾਤਾ ਨੇ ਸਬਜ਼ੀ ਰੱਖੀ, ਦਾਲ ਰੱਖੀ, ਫਿਰ ਕੁਝ ਨਹੀਂ। ਬਾਬਾ ਬੁੱਢਾ ਸਾਹਿਬ ਬੈਠੇ ਹੋਏ ਨੇ ਇੱਦਾਂ ਸੋਚੀ ਜਾ ਰਹੇ ਨੇ। ਮਾਂ ਨੇ ਬਾਂਹ ਹਿਲਾਈ, ਕਹਿੰਦੇ ਬੁੱਢੇ ਆ ਬੜੀ ਤੈਨੂੰ ਭੁੱਖ ਲੱਗੀ ਸੀ, ਹੁਣ ਤੇਰੇ ਅੱਗੇ ਥਾਲੀ ਪਈ ਇਹ ਖਾਂਦਾ ਨਹੀਂ। ਤੇ ਉਹਨਾਂ ਨੇ ਕਿਹਾ, ਮਾਤਾ ਮੇਰੇ ਅੰਦਰ ਇੱਕ ਬੜੀ ਵੱਡੀ ਅਗਨੀ ਬਲ ਪਈ ਹੈ। ਕਾਹਦੀ ਤੇਰੇ ਅੰਦਰ ਅਗਨੀ ਬਲ ਪਈ? ਕਹਿੰਦੇ ਵੇਖ, ਛੋਟੀਆਂ ਲੱਕੜਾਂ ਨੂੰ ਪਹਿਲਾਂ ਅੱਗ ਲੱਗ ਗਈ ਹੈ, ਵੱਡੀਆਂ ਨੂੰ ਬਾਅਦ ਵਿੱਚ ਲੱਗੀ ਹੈ। ਮੌਤ ਦਾ ਕੀ ਪਤਾ, ਪਹਿਲਾਂ ਮੇਰੀ ਆ ਜਾਏ ਅਤੇ ਬਾਅਦ ਵਿੱਚ ਵੱਡਿਆਂ ਦੀ ਆਵੇ ਅਤੇ ਮੇਰੇ ਦੇ। ਅਤੇ ਮਾਂ ਕਹਿੰਦੀ ਫਿਰ ਕੀ ਹੋਏ? ਕਹਿੰਦੇ ਅੱਗੇ ਜਾਣ ਵਾਸਤੇ ਮੇਰੇ ਕੋਲ ਹੈ ਕੁਝ ਨਹੀਂ। ਇਹ ਵੱਖਰਾ ਗਿਆਨ ਸੀ, ਮੈਂ ਇੱਥੋਂ ਵਾਸਤੇ ਕੀ ਕਰਾਂ। ਇਹ ਗੱਲ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਬੜੀ ਮੁਸ਼ਕਲ ਨਾਲ ਪ੍ਰਸ਼ਾਦਾ ਛਕਾਇਆ, ਪਰ ਹੁਣ ਚਾਲ ਢਾਲ ਬਦਲ ਗਈ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਹਰ ਇੱਕ ਅੰਗ ਦੇ ਉੱਤੇ ਜਿੱਥੇ ਨਾਮ ਦੀ ਗੱਲ ਹੈ ਉੱਥੇ ਮੌਤ ਦੀ ਗੱਲ ਹੈ। ਹੈ ਤਾਂ ਥੋੜ੍ਹੀ ਜਿਹੀ ਫਿੱਕੀ ਹੈ ਅਤੇ ਅਸੀਂ ਸਟੇਜਾਂ ਤੋਂ ਬੰਦ ਵੀ ਕਰ ਦਿੱਤੀ ਸੁਣਾਉਣੀ, ਬਈ ਲੋਕ ਇਹਦੇ ਨਾਲ ਨਾਰਾਜ਼ ਹੁੰਦੇ ਨੇ। ਲੋਕ ਤਾਂ ਭਾਦਰੋਂ ਦਾ ਮਹੀਨਾ ਨਹੀਂ ਸੁਣਦੇ, ਭਾਦਰੋਂ ਦੇ ਮਹੀਨੇ ਵਿੱਚ ਮੌਤ ਦੀ ਗੱਲ ਆਉਂਦੀ ਹੈ ਨਾ, ਪਰ ਕੋਈ ਅੰਗ ਵਿਖਾ ਦਿਓ ਕੱਢ ਕੇ ਜਿੱਥੇ ਮੌਤ ਦੀ ਗੱਲ ਨਹੀਂ ਹੈ ਗੁਰੂ ਗ੍ਰੰਥ ਸਾਹਿਬ, ਕਿਉਂਕਿ ਉਹਨੇ ਹੀ ਪਰਿਵਰਤਨ ਲਿਆਉਣਾ ਹੈ, ਉਹਨੇ ਹੀ ਸਾਡੀ ਜਿਹੜੀ ਜੜ੍ਹ ਲੱਗੀ ਹੋਈ ਸੰਸਾਰ ਵਿੱਚ ਸੁਰਤ ਖੁੱਭ ਗਈ ਹੈ ਉਹਨੇ ਖਿੱਚਣੀ ਉੱਥੋਂ, ਨਹੀਂ ਤਾਂ ਨਾਮ ਦੇ ਮੁੱਲ ਹੀ ਨਹੀਂ ਜਾਗਦੇ। ਇਹ ਕੇਵਲ ਰੀਤੀਆਂ ਬਣ ਗਈਆਂ ਸੰਸਾਰ ਦੇ ਵਿੱਚ, ਰੀਤੀਆਂ ਪੂਰੀਆਂ ਕਰ ਰਹੇ ਹਾਂ ਅਸੀਂ, ਜੜ੍ਹ ਤਾਂ ਉੱਥੇ ਲੱਗੀ ਹੋਈ ਬੈਕ 'ਚ। ਉਹ ਬਾਬੇ ਬੁੱਢੇ ਸਾਹਿਬ ਦੇ ਅਗਰ ਇੰਨਾ ਵੱਡਾ ਬਣਾਇਆ ਤੇ ਉਸ ਚੀਜ਼ ਨੇ ਬਣਾਇਆ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਈ ਪਹਿਲਾਂ ਭਾਈ ਲੋੜ, ਲੋੜ ਜਾਗੇਗੀ ਤੇ ਮੰਗ ਉੱਠੇਗੀ, ਮੰਗ ਉੱਠੇਗੀ ਤੇ ਖੋਜ ਕਰੇਗਾ, ਤੇ ਫਿਰ ਹੋਰ ਤਰੀਕਾ ਸਿੱਖੀ ਦੇ ਵਧਣ ਦਾ ਵਾਧੇ ਵਿੱਚ ਅੱਗੇ ਹੋਰ ਵਧੇਗਾ। ਸੋ ਮਹਾਰਾਜ ਗਰੀਬ ਨਿਵਾਜ ਜੀ ਗੁਰੂ ਰਾਮਦਾਸ ਜੀ ਕਹਿੰਦੇ ਵੀ ਸਿੱਖ ਅਖਵਾਉਣ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਇੱਥੋਂ ਸ਼ੁਰੂ ਕਰਦੇ ਨੇ ਪਾਤਸ਼ਾਹ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਆਹ ਦੋ ਪੰਕਤੀ ਜਿਹੜਾ ਕੰਮ ਕਰ ਲਿਆ ਉਹਨੂੰ ਸਿੱਖੀ ਦੀ ਸਾਰੀ ਸਮਝ ਆ ਜਾਂਦੀ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਦਮ ਕਰਨਾ ਪਏਗਾ, ਉਦਮ ਕਰਕੇ ਸਾਵਧਾਨ ਹੋ ਕੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣਾ, ਸਰੀਰ ਦਾ ਖਾਣਾ ਪੀਣਾ ਠੀਕ ਰੱਖਣਾ, ਇਹਦਾ ਟਾਈਮ ਟੇਬਲ ਠੀਕ ਬਣਾ ਕੇ ਰੱਖਣਾ ਤਾਂ ਕਿ ਇਹਦਾ ਸਵੇਰ ਵਾਲਾ ਸਮਾਂ ਜਿਹੜਾ ਉਹ ਖੁੰਝ ਨਾ ਜਾਏ, ਉਦੋਂ ਇਹਨੂੰ ਆਲਸ ਨਾ ਵਿਆਪ ਜਾਏ। ਇਹ ਗੁਰਸਿੱਖ ਦਾ ਕਾਰਜ ਹੈ ਅਤੇ ਜਦੋਂ ਉਹ ਕਰੀ ਜਾਂਦਾ ਫਿਰ ਉਹਦੇ ਤੋਂ ਬਾਅਦ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਜੋ ਗੁਰੂ ਸਾਹਿਬ ਦਾ ਉਪਦੇਸ਼ ਹੈ ਗੁਰਮੰਤਰ ਮੂਲ

ਬਾਣੀ ਦਾ ਨਿਤਨੇਮ ਸਵੇਰੇ ਹੀ ਕਰ ਲੈਣਾ ਚਾਹੀਦਾ, ਜੇ ਨਾ ਹੋ ਸਕੇ ਫਿਰ ਦਿਨੇ ਕਰ ਲਓ, ਕੋਈ ਹਰਜ ਨਹੀਂ। ਇੱਥੇ ਗਾਉਣ ਦਾ ਅਰਥ ਹੈ ਬਾਣੀ ਦਾ ਪ੍ਰਚਾਰ ਕਰਨਾ। ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੈ, ਗਾਵੈ ਦਾ ਮਤਲਬ ਵਾਰ ਵਾਰ ਬੋਲਣਾ, ਗੁਰਬਾਣੀ ਦੀ ਗੱਲ ਕਰਨੀ, ਦੂਜੇ ਨੂੰ ਸੁਣਾਉਣਾ, ਗੁਰਬਾਣੀ ਨੂੰ ਗਾਉਣਾ ਜਾਂ ਕੀਰਤਨ ਕਰਨਾ, ਇਹ ਵੀ ਸਿੱਖ ਦੀ ਡਿਊਟੀ ਹੈ। ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਮਹਾਰਾਜ ਉਹ ਸਿੱਖ ਨੂੰ ਨਮਸਕਾਰ ਕਰਦੇ, ਧੂੜ ਮੰਗਦੇ ਨੇ। ਸੋ ਇਹ ਹੈ ਸਿੱਖ ਅਖਵਾਉਣ ਦੀ ਪਰਿਭਾਸ਼ਾ, ਅਤੇ ਸਿੱਖ ਤੋਂ ਗੁਰਸਿੱਖ ਬਣਨ ਦੀ ਯਾਤਰਾ ਸਿੱਖੀ ਦਾ ਇੱਕ ਕਾਰਜ ਹੈ। ਸੋ ਆਓ ਸਮਾਪਤੀ ਕਰੀਏ, ਇੱਕ ਵਾਰੀ ਜਾਪ ਕਰਕੇ ਸਾਰੇ ਕਰੋ ਕਿਰਪਾ।

0: ਸੋ ਐਤਵਾਰ ਤੱਕ ਦਾ ਆਪਣੇ ਕੋਲ ਸਮਾਂ ਹੈ, ਹੋਰ ਵੀ ਸੰਗਤਾਂ ਨੂੰ ਜ਼ਰੂਰ ਦੱਸੋ ਕਿਉਂਕਿ ਕਈ ਵਾਰੀ ਬਾਅਦ ਵਿੱਚ ਸੰਗਤ ਨੂੰ ਪਤਾ ਨਹੀਂ ਲੱਗਦਾ ਤਾਂ ਉਹ ਫਿਰ ਕਈ ਵਾਰੀ ਕਹਿੰਦੇ ਹੋਰ ਟਾਈਮ ਲਾਉਣਾ ਸੀ, ਹੋਰ ਸਮਾਂ ਲਾਉਣਾ ਸੀ। ਉਹ ਸਮਾਂ ਲੱਗਦਿਆਂ ਲੱਗਦਿਆਂ ਨੂੰ ਸਮਾਂ ਜਿਹੜਾ ਮਿਲਿਆ ਹੁੰਦਾ ਉਹ ਲੰਘ ਜਾਂਦਾ ਹੈ। ਸੋ ਇਹ ਤੁਹਾਡੀ ਡਿਊਟੀ ਹੈ, ਜਿੱਥੇ ਜਿੱਥੇ ਤੁਹਾਡਾ ਸਰਕਲ ਹੈ ਉਹਨਾਂ ਨੂੰ ਫੋਨ ਕਰਕੇ ਦੱਸ ਕੇ, ਇਹ ਇੱਕ ਇਹ ਵੀ ਸੇਵਾ ਹੈ। ਸੋ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਕਰੋ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਇਹ ਸਨ ਬਹੁਤ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਆਪ ਸੰਗਤ ਨੇ ਗੁਰਮਤਿ ਵਿਚਾਰਾਂ ਕਥਾ ਸਰਵਣ ਕੀਤੀ ਹੈ। ਸੋ ਗਿਆਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਆਖਦੇ ਹਾਂ। ਸਤਿਗੁਰੂ ਮਿਹਰ ਕਰਨ, ਇਸੇ ਤਰ੍ਹਾਂ ਇਹਨਾਂ ਨੇ ਐਤਵਾਰ ਤੱਕ ਹਾਜ਼ਰੀਆਂ ਭਰਨੀਆਂ ਹਨ। ਆਪ ਸੰਗਤਾਂ ਨੂੰ ਬੇਨਤੀ, ਵੱਧ ਤੋਂ ਵੱਧ ਗੁਰੂ ਘਰ ਵਿਖੇ ਪਹੁੰਚ ਕੇ ਲਾਹੇ ਪ੍ਰਾਪਤ ਕਰੀਏ ਜੀ।

ਸੋ ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ ਮਿਹਰ ਕਰਨ। 6 ਪੌੜੀਆਂ ਆਨੰਦ ਸਾਹਿਬ ਦੇ ਪਾਠ ਅਰਦਾਸ ਬੇਨਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾ ਬਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ।

ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ। ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ। ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵਡਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ।

ਤੇ ਅਮਰਦਾਸ ਰਾਮਦਾਸਾਂ ਸਹਾਈ ਅਰਜਨ ਹਰਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਵਹਿ ਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ।

ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਉਤਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ

ਗੁਰੂ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗਈ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ

ਕਿਰਪਾ ਨਿਧਰੰਤਰ ਜਾਮੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੇ ਹਜ਼ੂਰ ਸੰਧਿਆ ਵਕਤ ਦੇ ਦੀਵਾਨ ਸਜੇ ਅੱਜ ਦੇ ਦੀਵਾਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਚ ਪਾਤਸ਼ਾਹ ਜੀਓ ਆਪ ਜੀ ਦੇ ਗੁਰਤਾਂ ਗੁਰਦੀ ਗੁਰਪੁਰ ਨੂੰ ਸਮਰਪਿਤ ਹਨ ਸੇ ਪਾਤਸ਼ਾਹ ਜੀਓ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੋਦਰ ਦੀ ਚੌਂਕੀ ਰਹਿਰਾ ਸਾਹਿਬ ਜੀ ਦਾ ਪਾਠ ਅਤੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਗੁਰ ਸ਼ਬਦ ਦੀ ਵਿਚਾਰ ਆਨੰਦ ਸਾਹਿਬ ਜੀ ਦੇ ਪਾਠ ਹੋਏ ਸੱਚੇ ਪਾਤਸ਼ਾਹ ਜੀਓ ਅਗਾਧ ਬੋਧ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਕੀਰਤਨ ਕਰਦੇ ਹਾਂ ਵਿਚਾਰਾਂ ਕਰਦੇ ਹਾਂ ਤੋਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਖਿਮਾ ਮਾਫ਼ੀ ਦੇਣੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਕਥਾ ਕੀਰਤਨ ਗੁਰਮਤਿ ਵਿਚਾਰਾਂ ਦਾ ਭਾਵ ਦਰ ਆਈ ਸੰਗਤ ਦੇ ਹਿਰਦੇ 'ਚ ਵਸਾਉਣਾ ਜੀ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਘਰੋਂ ਦਰੋਂ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲ ਦੀ ਦਾਤ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਅਹੰਕਾਰ ਨਿੰਦਿਆ ਚੁਗਲੀ ਈਰਖਾ ਦੁਆਸ ਤੋਂ ਬਚਾਉਣਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਹੈ ਆਪ ਜੀ ਦੇਗ ਨੂੰ ਭੋਗ ਲਾਓ ਸੀਤ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤੇ ਜੋ ਸ਼ਕੇ ਵਾਹਿਗੁਰੂ ਨਾਮ ਜਪੇ ਕਿਰਪਾ ਕਰੋ ਸਰਬੱਤ ਸੰਗਤ ਨੂੰ ਪਾਵਨ ਮੁੱਖ ਵਾਕ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ

ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ। ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਪਹੁੰਚਾ ਹੈ। ਰਾਜ ਕਰੇਗਾ ਖਾਲਸਾ, ਕੁਵਾਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸਿਮ ਦੇ, ਖੰਡਾ ਜਾ ਕੇ ਆਤਮ ਸੋ ਹਮਰੀ ਰਛਿਆ ਕਰੇ। ਬੋਲੇ ਸੋਨਵਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ।

ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹੋਵੇ ਸਿਫਤ ਖਸਮਦੀ ਨੂਰ ਅਰਸਾਹ ਪੁਰਸਾਹ ਚੱਟੀਐ ਤੁਧ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਪ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ। ਪੂਰਨ ਪੁਰਖ ਦਾਤਾ ਰਹਾਉ, ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰਹ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਣ ਆਈ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨ ਪਹਾਈ। ਸਤਿਗੁਰ ਪੂਰਾ ਭੇਟਿਆ, ਜਨਬੰਤ ਬਨਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿਦ ਭਜਨ, ਕੀਰਤਨ ਨਾਨਕ ਨੀਤ। ਹੋਣਾ ਤੂਣਾ ਹੈ ਛੁੱਟਾ ਹੈ, ਨਿਕਟ ਨ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤਾਖੀ ਹੈ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵ ਹੋ ਸੋਹਿਲਾ, ਸਿਵੇ ਹੋ ਸਿਰਜਣਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ। ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸੁਮਾਲੀਅਨ। ਦੇਖੈ ਗਾ ਦੇਵਨਹਾਰ, ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੇ ਕਮਲ ਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ। ਦੇਹੋ ਸੱਜਣਾ ਸੀਸੜੀ ਆ, ਜੋ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਾਨਾ। ਸੱਦਣ ਹਾਰਾ ਸਿਮਰੀ ਹੈ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸਾ, ਗੁਰ ਗੁਰੇ ਕੋ ਵੇਸ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਤੋ ਘਰ ਰਾਖ ਵਡਾਈ ਤੋਏ। ਰਹਾਉ ਵਿਸੋਏ ਚਸਿਆ, ਘੜੀਆ ਪਹਿਰਾ, ਥਿੱਤੀ ਵਾਰੀ ਮਾਹੋ ਹੋਆ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਨ ਲੋ ਪਵਨ ਚਵਰੋ ਕਰੇ। ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜ ਅੰਤ ਪਿਹਰੀ। ਰਹਾਉ ਸਹਿਸਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ, ਮਨੋ ਆਂਦਿਨੋ ਮੋਹਿਆ ਹੀ ਪਿਆਸਾ। ਕ੍ਰਿਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡੌਤ ਪੁੰਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੇ। ਜਉ ਜਉ ਚਲਹ ਚੁੱਭੈ ਦੁਖ ਪਾਵ, ਜਮਕਾਲ ਸਹ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ।
अविनाशी पुरख पाया परमेश्वर बहु शोभ खंड ब्रह्मंडा हे। हम गरीब मसकीन प्रभ तेरे हर राख राख वड वड्डा हे। जन नानक नाम धारते कहै हर नामे ही सुख मंडा हे। राग गौड़ी पूर्वी महला पंजवा करो बेनंती सुनहो मेरे मीता। संत टहल की बेला ईहा खाट चलहो हरलाहा गबसन सोहेला। औद कटा दिन सराय नारे मन गुरमिल काज सुवारे। एहो संसार बेकार संसे मह तरयो ब्रह्म ज्ञानी जिस है जगाए पिया वाहो रस अकथ कथा तिन जानी। जा कौ आए सोई ब्याज हो हर गुर ते मन है बसेरा। निज घर महल पाव हो सुख सहजे

0: ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਲ ਅਵਤਾਰ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੈ ਨਾ।

ਸੰਖ ਮੂਰਖੀ ਅੰਧ ਘੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹਿ ਜੋਰ ਸੰਖ ਗਲਵੜ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜਿਆਰ ਕੁੜੀ ਫਰਾਹਿ ਸੰਖ ਮਲੇਸ਼ ਮਲ ਪਖਾਹਿ ਸੰਖ ਨਿੰਦਕ ਸਿਰ ਕਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰੂ ਅਸੰਖ ਨਾਵੂ ਅਸੰਖ ਥਾਵੂ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾਸ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੀ ਜੇ ਪਰਮਾਹੀ ਤਿਪਤੀ ਪਾਹੀ ਜਿਤਾ ਕੀਤਾ ਤੀਤਾ ਨਾਉ ਵਿਣਾਵੈ ਨਾਹੀ ਕੁਥਾਉ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰੂ ਜੋ ਤੁਦ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋ ਕੇਹ ਮੂਤ ਪਲੀਤੀ ਕੱਪੜ ਹੋਏ ਦੇਹ ਸਾਹ ਬੂੜ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪਾ ਨਾਵਕ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਵੀ ਜਾਪੇ ਖਾਹ ਨਾਨਕ ਹੁਕਮੀ ਆਵੋ ਜਾਵੋ ਤੀਰ ਤਪ ਦਇਆ ਦਾ ਦਾਨ ਜੇ ਕੋ ਪਾਵੇ ਤਿਲਕਾ ਮਾਰ ਛੋੜੇ ਅਮਨ ਅਮਨ ਕੀਤਾ ਭਾਉ ਅੰਤਰ ਗਰ ਤੀਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤ ਨ ਹੋਏ ਸਵਾਸ ਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿ ਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਏ ਪੰਡਤੀ ਜੀ ਹੋਵੈ ਲਿਖ ਪੁਰਾਣ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲਈ ਕੁਰਾਨ ਥਿਤ ਵਾਰਨਾ ਜੋਗੀ ਜਾਣਾ ਰੁਤਬਾ ਹੁਣਾ ਕੋਈ ਜਾ ਕਰਤਾ ਸੱਟੀ ਕੋਸਾ ਜੇ ਆਪੇ ਜਾੜਾ ਸੋਈ ਕਿਵ ਕਰੇ ਆਖਾ ਕਿਸਾ ਲਾਹੀ ਕੇ ਵਰਨ ਇੱਕ ਵਿਜਾੜਾ ਨਾਨਕੇ ਆਖਣ ਸਭ ਕੋ ਆਖਾ ਸਿਆਣਾ ਵੱਡਾ ਸਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਆ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਾਹਸ ਅਠਾਰਾਂ ਕਹਿਣ ਤੇ ਵਾਸਲੂ ਇੱਕ ਧਾਤ ਲਿਖਾ ਹੋ ਤਾਂ ਲਿਖਿਆ ਲਿਖਾ ਹੋ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹ ਸੰਬੰਧ ਨਾ ਜਾਣੀਆ ਹੈ ਸੰਬੰਧ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਾਨ ਕੀੜੀ ਤੋਲ ਨਾ ਹੋ ਬਣੀ ਜੇ ਤਿਸ ਮਨ ਹੋਣਾ ਵਿਚਰੈ ਅੰਤ ਨਾ ਸਿਪਤੀ ਕਹਿ ਨਾਂਤ ਅੰਤ ਨਾ ਕਰਣਾ ਦੇਣ ਅਨੰਤ ਅੰਤ ਨਾ ਵੇਖਣ ਸੁਣਨ ਅਨੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਬਾਰ ਅੰਤ ਕਾਰਨ ਕੀਤੀ ਬਿਲ ਰਾਹੀ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਇਹ ਬੜ ਉੱਚਾ ਹੋਵੇ ਕੋਈ ਤੂੰ ਸੋਚੇ ਕੋ ਜਾਣਾ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਤਮਾਈ ਕੀਤੇ ਮੰਗਾ ਹਜੂਦ ਉਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪਟ ਵਿਕਾਰ ਕੀਤੇ ਲੈ ਲੈ ਕਿਰਪਾਹੀ ਕੀਤੇ ਮੂਰਖਾਹੀ ਖਾਹੇ ਕੀਤੇ ਦੁੱਖ ਭੁੱਖ ਸਦ ਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੀਤੀ ਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖ ਸੇ ਪਿਹ ਕੇ ਜਿਸ ਨੂੰ ਬਖਸੇ ਸਿਫਤ ਸਾਲਾ ਹਰ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲਿਆ ਵਹਿ ਮੁਲਾ ਜਾਹੀ ਮੁਲ ਭਾਏ ਮੁਲਾ ਸਮਾਹੀ ਮੁਲ ਧਰ ਮੁਲ ਦੀਬਾਣ ਮੁਲ ਤਲ ਮੁਲ ਪ੍ਰਵਾਣ ਮੁਲ ਬਖਸੀਸ ਮੁਲ ਨਿਸ਼ਾਨ ਮੁਲ ਕਰ ਮੁਲ ਪ੍ਰਮਾਣ ਮੁਲ ਮੁਲਿਆ ਖੈਰ ਨਾ ਜਾਏ ਆਖ ਆਖ ਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰਬ ਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸਵਰ ਨਾਰ ਮੁੰਜਣ ਸੇਵ ਕੀਤੀ ਆਖੇ ਆਖਣ ਪਾਹੇ ਕੀਤੇ ਕਹੇ ਕਹੇ ਉੱਠ ਉੱਠ ਜਾਹੇ ਤੇ ਕੀਤੇ ਹੋਰ ਕ੍ਰਹਿਤਾ ਆਖਣ ਕਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੁਲ ਵਿਗਾੜੂ ਤਲ ਕਿਹਾ ਸਿਰਗਾ ਬਾਰਾ ਗਾ ਬਾਰੂ ਸੋ ਦਰ ਕਿਹਾ ਸੋ ਘੜ ਕਿਹਾ ਜਿਤ ਬੈਸਰ ਬਸਮਾਲੀ ਬਾਜੇ ਨਾਦ ਅਨੇਕਾਂ ਸੰਖਾ ਕੀਤੀ ਬਾਵਣ ਹਾਰੇ ਕੀਤੀ ਰਾਗ ਬੜੀ ਸਿਵ ਕਹੀਨ ਕੀਤੀ ਗਾਵਣ ਹਾਰੇ ਗਾਵੈ ਹੈ ਤੋ ਨ ਭਾਵਣ ਬਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਹੈ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੀ ਗਾਵੈ ਹੀ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹਿੰਦ ਦਾਸਨ ਬੈਠੇ ਦੇਵ ਤੇ ਆਦਰਨਾਲੀ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਣ ਪੰਡਿਤ ਪੜਨ ਕੀਸਰ ਜੁਗ ਜੁਗ ਵੇਦਾਂ ਨਾਲੀ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ ਗਾਵੰਡਤ ਨੂੰ ਪਾਈ ਤੀਰੀ ਅੱਠ ਸੱਠ ਤੀਰਤ ਨਾਲੀ ਗਾਵੈ ਜੋਤ ਮਹਾਮਲ ਸੂਰਾ ਗਾਵੈ ਖਾਣੀ ਚਾਰੀ ਗਾਵੈ ਖੰਡ ਮੰਡ ਭੰਡਾ ਕਰ ਕਰ ਰੱਖੇ ਧਾਰੇ
ਸੇਈ ਤੁਧਨੋ ਗਾਵਹਿ ਜੋਤ ਭਾਵਣ ਤੇ ਤੇਰੀ ਭਗਤ ਰਸਾਲੀ ਹੋਰ ਕੀਤੀ ਗਾਵਣ ਸੇ ਮੈਂ ਚਤਰੈ ਆਵਣ ਨਾਨਕ ਅਵਿਚਾਰੀ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰੁਣਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤਝੋੜੀ ਧਿਆਨ ਕੀ ਕਰਹੇ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਰ ਜਮਾਤੀ ਮਨ ਜੀਤਾ ਜਗ ਜੀਤੈ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਭੁਗਤ ਗਿਆਨ ਦਇਆ ਪੰਡਾਹਨ ਕੜਕੜ ਵਾਜੇ ਹੈ ਨਾਦ ਆਪ ਨਾਥ ਨਾਥੀ ਸਭ ਜਾਗੀ ਰੇ ਦਿਸੇ ਦੇਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾ ਵਹਿ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਇਕ ਮਾਈ ਜੁਗਤ ਵੇ ਆਈ ਚਿਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹ ਨਨਦ ਨਯਾ ਵੈ ਬਹੁਤਾ ਇਹ ਵਡਾੜੂ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਆਸਨ ਲੋਇ ਲੋਇ ਪੰਡਹਾਰੂ ਜੋ ਕਿਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵਿੱਚ ਲੱਖ ਲੱਖ ਗੇੜਾ ਆਖੇ ਇੱਕ ਨਾਮ ਜਗਦੀਸ਼ ਏ ਤਿਰਾਹ ਪਤ ਪਬੜੀਆਂ ਚੜ੍ਹਿਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਆ ਕੂੜੀ ਕੂੜਾ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋ ਨਾ ਰਾਜ ਬਾਲਮਣ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੋਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸਵੀ ਧਰਤੀ ਥਾਪ ਰੱਖੀ ਧਰਮਸਾਲ ਤਿਸਵੀ ਜੀ ਜੁਪਕੇ ਰੰਗ ਤਿੰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੈ ਸੋਹਣ ਪੰਥ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਜਪੈ ਜਾਇ ਧਰਮ ਕਣਕਾਏ ਹੋ ਧਰਮ ਗਿਆਨ ਖਣਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸਮਤਰ ਕੀਤੀ ਕਾਰ ਮਹੇਸ ਕੀਤੀ ਬ੍ਰਹਮੇ ਘੜਤ ਘੜੀ ਹਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਧਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਆ ਬਾਣੀ ਕੀਤੇ ਪਾਤਰ ਰਹਿੰਦਾ ਕੀਤੀ ਆ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਉਤਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਈ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸਰਸ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂ ਬਲਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਬਾਹੀ ਤਾ ਕੀ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹੀ ਤਿਥੈ ਭਗਤ ਵਸੈ ਕੇ ਲੋ ਕਰਹ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ

ਸਹਿ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਾਤ ਪਹਾ ਰਾਉ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਾਉ ਖਲਾ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿੱਤ ਢਾਲੂ ਘੜੀਐ ਸਬਦ ਸੱਚੀ ਟਕਸਾਲੂ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੋ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚੇਹ ਨਰ ਬਰਨ ਜਾਤ ਅਰ ਪਾਤ ਨਹਿ ਜੇ ਰੂਪ ਰੰਗ ਰੜੇ ਭੇ ਕੋ ਕਹਿਣ ਸਕਤ ਕਿਹੇ ਅਚਲ ਮੂਰਤਾ ਨੂੰ ਭਾਵ ਪ੍ਰਕਾਸ਼ ਮਿਤ ਕਹਿ ਜਾਈ ਕੋਟਿੰਦਰ ਨਰਾਣ ਸਾਹਿ ਸਾਹਣ ਗਣਿ ਜਾਈ ਤ੍ਰਿਭਉ ਮਿਹ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਾਪ ਸਰਬ ਨਾਮ ਕਥਾ ਕਾਵਨ ਕਰਮ ਨਾਮ ਬਰਣ ਸਮਾਤੇ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਢਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਨਿੱਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਧਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਸ੍ਰਮੇ ਨਮਸਤੰਗ ਜਲਾਸਰੀ ਨਮਸਤੰਗ ਜਲਾਸਰੀ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤੇ ਦੇਸੰਗ ਦੇਸੀ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਕਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇ ਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਭਨਵੇ ਨਮੋ ਸਰਬ ਗਾਵਨੇ ਨਮ ਸਰਬ ਭਾਵਨੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਵਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸੁਹਾਗੇ ਨਮਸਤੰਗ ਸੁਹਾਗੇ ਨਮ ਸਰਬ ਸੁਖੰ ਨਮ ਸਰਬ ਭੋਗੰ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਧੇ ਹੈ ਪੇ ਹੈ ਜੀਤਾ ਪੀਤਾ ਤ੍ਰਿਮਾਨ ਹੈ ਨਿਧਾਨ ਹੈ ਤਿਰਬਰ ਗਹਿ ਸਰ ਗਹਿ ਨੀਲ ਹਨਾਦੇ ਜੇ ਹੈ ਜਾਦ ਹੈ ਜਨਮ ਹੈ ਬਰਣਾ ਭੂਤਿਆਂ ਭਰਣਿਆ ਗਾਂਝਿਆਂ ਭਾਜਿਆਂ ਝੂਜਿਆਂ ਝਾਂਜਿਆਂ ਅਮੀਕਿਆਂ ਪੀਕਿਆਂ ਧੰਦ ਹੈ ਬੰਦ ਹੈ ਨਿਰਬੂਜਿਆਂ ਸੂਜਿਆਂ ਕਾਲ ਹੈ ਜਲ ਲਾਹ ਹੈ ਜਾਹ ਹੈ ਨੰਤ ਹੈ ਮਹੰਤ ਹੈ ਅਲੀ ਕੈ ਨਿਰਸਰੀ ਕੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆਂ ਸੂਤਿਆਂ ਲੋਕਿਆਂ ਸੋਕਿਆਂ ਜੀਤ ਹੈ ਪੀਤਿਆਂ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੇ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਅਨੰਗੀ ਅਨਾਤੇ ਨਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦਨੀ ਨਮੋ ਭਾਨ ਪਾਣੀ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਿਭੂਤੇ ਕਲੰਕ ਅੰਗ ਬਿਰਾਨੀ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪ੍ਰਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਰੁਕਮਾਤਾ
ਅਪੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗ ਈਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੀ ਨੋ ਪ੍ਰੇਤ ਪ੍ਰੇ ਦੇਵੀ ਸੁਧਰਮੀ ਨਮੋ ਰੂਪ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੀ ਨਮੋ ਮਾਨ ਮਾਨੀ ਨਮੋ ਰੋਗ ਰੋਗੀ ਨਮਸਤੰਗ ਸਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਤਦਾਨੰਦ ਸਰਵੰਗ ਪ੍ਰਣਾਸੀ ਅਨੁਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਅਬਰ ਕਰਤਾ ਅਦੋ ਉਰਦ ਅਰਦੰਗ ਅਗੰਗ ਓਘਰਤਾ ਪਰਮ ਪਰਮ ਪਰਮੇਸ਼ਵਰੰਗ ਪ੍ਰੋਸਪਾਲੰਗ ਸਦਾ ਸਰਬਦਾਸ ਦਾਤਾ ਦਇਆਲੰਗ ਅਛੇਦੀ ਭੇਦੀ ਅਨਾਮ ਕਾਮ ਸਮਸਤ ਉਪਰਾਧੀ ਸਮਸਤ ਸਧਾਮ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤਿ ਨਿਧਾਨੇ ਨਮਸਤਵੰਗ ਨਿਰਨਾਥ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਖ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮ ਤਾਰੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸ਼ ਨਮੋ ਸਰਵ ਕ੍ਰਿਸ਼ ਨਮੋ ਸਰਵ ਰੰਗੇ ਤ੍ਰਿਭੰਗੇ ਅਰੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿ ਜੇ ਬੀਜੇ ਸਮਸੰ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵ ਦਾਰੇ ਦਿਸ ਦੰਗ ਨਿਵਾਸੀ ਚਰਪੜ ਛੰਦ ਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਯੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਸੰਤ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜਨ ਪੁਰਖ ਪਾਰ ਸਰਬ ਮਾਨਤ ਮਾਨ ਦੇ ਭੇਵ ਅਦਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲੂ ਜਤਰ ਤਤਰ ਬਿਰਾਜੀ ਅਬਦੂਤ ਰੂਪ ਲਸਾਲੂ ਨਾਮ ਠਾਮ ਨ ਜਾਤ ਜਾ ਕਰੂਪ ਰੰਗ ਨ ਰੇਖ ਆਦਿ ਪੁਰਖ ਆਧਾਰ ਮੂਰਤ ਜਾਣ ਆਦਿ ਸੇਖ ਦੇ ਸਵਰਨ ਪਿਸ ਜਾ ਕਰ ਰੂਪ ਰੇਖ ਨ ਰਾਗੂ ਜਤਰ ਤਤਰ ਦਿਸਾ ਵਿਸਾ ਹੋਇ ਫੈਲੋ ਅਰ ਰਾਗੂ ਨਾਮ ਕਾਮ ਵਿਹੀਨ ਪੇਖ ਧਮ ਨ ਜਾਏ ਸਰਮਾਨ ਸਰਬਤਰ ਮਾਨਸ ਦੈ ਮਨ ਤਾਹੀ ਏਕ ਮੂਰਤ ਨੇਕ ਦਸਨ ਕੀਨ ਰੂਪਾ ਨੇਕ ਖੇਲ ਖੇਲ ਅਖੇਲ ਖੇਲ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣੀ ਜੇ ਵੇਦ ਔਰਕ ਤੇ ਬਰੂਪ ਰੰਗ ਨਾ ਜਾਤ ਪਾਸੋ ਜਾਣੀ ਕਿਹ ਜੇ ਬਹੁ ਤਾਤ ਮਾਤ ਨਾ ਜਾਤ ਜਾਕਰ ਜਨਮ ਬਰਨ ਬਹੀਂ ਡਉ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰ ਤੀਨ ਲੋਕ ਚਾਹੁੰਦਾ ਹੈ ਕਿ ਵਿਖਾ ਜਗ ਜਾਪਈ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪੇ ਸਭ ਹਜੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਸਭ ਚੰ ਭਵਗੰਡ ਪੰਜਨ ਹਾਰੂ ਕਾਲ ਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ ਧਰਮ ਧਰਮ ਸਭਰਮ ਰਥ ਭੂਤਾ ਲੱਖ ਭੇਸ ਅੰਗ ਰਾਗ ਨ ਰੰਗ ਜਾ ਕੇ ਜਾਤ ਪਾਤ ਨ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਦੂਤ ਗਰਭਗੰਜਨ ਸਰਭੰਜਨ ਆਦਿ ਰੂਪ ਸੂਤ ਅੰਗ ਹੀਨ ਭੰਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋਪਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਭੇਖ ਸਰਬ ਸਾਸਨ ਜਾਣੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸਾਸਤਰ ਨ ਆਵੀ ਬਹੁ ਚਿਤ ਮਦ ਭਰ ਸ਼ੰਤ ਪ੍ਰਸਾਦ ਗੁਣ ਕਰਮ ਦਾਰ ਮਹਿਮਾ ਪਰ ਆਸਨ ਭੰਗ ਮਨ ਅੰਗਨ ਭਉ ਪ੍ਰਕਾਸ਼ ਨਿਸਤਰ ਨਾਸ ਆਜਨ ਬਾਹੁ ਸਾਹੁਨ ਸਾਹੁ ਰਾਜਨ ਰਾਜ ਭਾਨ ਭਾਨ ਦੇ ਵਣ ਦੇ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਕਰਨ ਕਾਲਨ ਕਾਲ ਅਨਭੂਤ ਅੰਗਾਬਾ ਭੰਗ ਆਤਮਿਤ ਪਾਰ ਗੁਣ ਗਰਮ ਦਾਨ ਮੁਨ ਗਨ ਪ੍ਰਣਾਮ ਨੇ ਭੈਨੇ ਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਆਲਿਸੈ ਕਰਮ ਆਦਰਸੈ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਭਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਇ ਜਨਮੰਗ ਅਜਾਏ ਨਾ ਚਿਤਰਾ ਨਾ ਮਿੱਤਰਾ ਪਰਿਆ ਪਵਿੱਤਰਾ ਫਰਤੀਸਾ ਅਦਿਸਾ ਅਦ੍ਰਿਸਾ ਅਕ੍ਰਿਸਾਏ ਭਗਵਤੀ ਛੰਦ ਤਾ ਪ੍ਰਸਾਦ ਕਸਤੇ
के अछज दिशा के अपिज पिशा के अगंध कर्म के अपंच भरम के अपिज लोक के अदत सुख के अवधूत वर्ण के विभूत करण के राजंग प्रभ के त्रमंग तुझ के सुख वर्ण के सर्वा प्रण के जगदंग कृतिय के छतरंग छत्रिय के ब्रह्मंग स्वरूप के अनुपहनुप के अदेव के आप अपिवे के छतरंग विहीन के कैदी न के रोजी रजा कर ही मर हक कुक के रोजी रजा कर ही मर हक पाक ब्या में के गैबल गया में के आप लोग नाहे के साहन साहे के कारण कुरन दह के रोजी देहांद है के राज कर ही मह के कर्म करीम के सर्वंग कली है के सर्वंग दली है के सर्वत्र माने के सर्वत्र दान के सर्वत्र गौन के सर्वत्र पौन के सर्वत्र दिशा के सर्वत्र पिशा के सर्वत्र राज के सर्वत्र साजय के सर्वत्र दीना इनके सर्वत्र लीना इनके सर्वत्र जा हो के सर्वत्र पा हो के सर्वत्र दिशा के सर्वत्र पेशा के सर्वत्र काल के सर्वत्र पाल के सर्वत्र हंता हो के सर्वत्र गंता के सर्वत्र पेखी के सर्वत्र पेखी के सर्वत्र काज के सर्वत्र राजे के सर्वत्र सुख है के सर्वत्र पुख है के सर्वत्र त्राण के सर्वत्र त्राण के सर्वत्र प्राण के सर्वत्र दिशा के सर्वत्र पिशा के सर्वत्र माने सदैव प्रधान के सर्वत्र जाप्य के सर्वत्र थाप्य के सर्वत्र पान के सर्वत्र मान के सर्वत्र इंद्र के सर्वत्र चंद्र के सर्वम कलीम के परम अफीम के आकुल अलाम के सहब कलाम के उसनल वजू है तमाम रजु हमेश्वर सलाम सलीखत मदाम गनी मुल सकस्त गरीब प्रस्त बिलंदल मकान जिमिन जमान तम जल तमाम रुजल दान हरी फर जी मर जा कि जगीना अनेकुल तरंग है भेद है भंग है जी जल नवाज गनी मुख राज है निरुक्त स्वरूप है त्रिमुक्त भूत है प्रभुक्त प्रभ है सुजुगत सुदैव सदैव स्वरूप है भेदी अनूप है समस्त उपराज सदा सर्वसाज समस्त सलाम सदैव लुकाम है निर्वास रूप है गाद हनुप है ओ अंगाद रूप है अनाथ रूप है अनंगी अनामे त्रिपंगी त्रिकामी त्रिवर्ग त्रिवादी गंजे गादे सुभंग त्रिभागे सो सर्व अनुराग है त्रिभुगत स्वरूप है छेज है छूत है कि नरक पुनरास है पृथ्वी प्रवास है निरुक्त प्रवास दैव सदा है विभुगत स्वरूप है प्रजुगत अनूप है निरुक्त सदा है विभुगत प्रभ है अनुक्त स्वरूप है प्रजुगत अनूप है चाचरी छंद अभंग है अनंग है भीख है लीख है पर मैं कर मैं अनाद जुगाद है अजय है अजय है भूतिया धूतिया नास है दास है धंद है बंध है भगत है विरक्त है नास है प्रकाश है अनचिंत सुनिंत अलिख है अदिख है अलिख है भीख है अटा है गा है सम है अगम है अनिल है नाद है अनित है सुनित है जात है जाद है चरपण छंद प्रसाद सर्वंग हंता सर्वंग गंताउ सर्वंग ख्याता सर्वंग ज्ञाताउ सर्वंग हर्ता सर्वंग प्राण सर्वंग कर्ता सर्वंग हर्ताउ सर्वंग प्राण सर्वंग त्राण सर्वंग कर्म सर्वंग धर्म सर्वंग युक्ता सर्वंग मुक्ता अर्शावल शांत प्रसादे नमो नरक नासी सदैव प्रकाशे अनंगं स्वरूपे अपंगं बेपूते परमात्म परमाते सदा सर्व साथे अगाध स्वरूपे निर्बाध बेपूते अनंगी अनामे त्रिपंगी त्रिकामे निरपंगी स्वरूपे सर्वंगी अनूपे न पोत्रा न पुत्रा न सत्रा न मित्रा न ताता न माता न जाता न पाता निरसाकं श्री कामितोमीक सदैव प्रभ अजाह अजाह भगवती छंद तव प्रसाद के जाहर जहूर के हाजिर हजूर हमेश्वर सलामे समस्त कलामे के साफ दिमागे के उचल त्यागे के कामल करी मैं के राज करी मैं के रोजी देहांद है के राज कर हिंद है करी मल कमाले के उचल जमाले गनी मिलक राजे गरीबल नवाजे हरिफल सिकन है हरा सल्प कर्ण कलंक प्रणास समस्त निवास है अगंजल गनी मैर जय करी मैं समस्त जवाहे के साहिब किराए के नरक प्रणास है बहस्त निवास है के सर्वल गवान है हमेश्वर रवाना तमाम तजी मैं समस्त अजीज है परम परमीस समस्त अदीस है देसल लेख है मेसल पेख है जिमिन जमा है अमिकल मा है करी मल कमाल है के जरत जमाल है के तलंग प्रकाश है के मित्तव सुभाष है के आज स्वरूप है के मित्तव विभूत है के मित्तव प्रसाह है के आत्म प्रभ है के अतलंग अनंग है
ਕੇ ਮਿੱਤੋ ਭੰਗ ਹੈ ਮਦ ਭਰ ਛੰਦ ਤਾ ਪ੍ਰਸਾਦ ਮੋਨੁ ਮਨ ਪ੍ਰਣਾਮ ਗੁਣ ਗੁਣ ਮਦਾਮ ਅਰਬਰ ਗੰਜ ਹਰ ਨਰ ਪ੍ਰਭਜ ਆਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨ ਭਵਨਾਸ ਮੁਨ ਮਨ ਪ੍ਰਕਾਸ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣ ਛੇਦਿਆਂਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਦਾਰੂ ਜਲ ਥਲ ਅਮੰਡ ਦਿਸ ਵਿਸ ਭਣ ਜਲ ਥਲ ਮਹੰਤ ਦਿਸ ਵਿਸ ਬਿਅੰਤ ਅਨ ਭਵਨਾਸ ਧ੍ਰਿਤ ਧਰ ਤਰਾਸ ਆਦਿਨ ਬਾਹੁ ਇਕਸ ਦਾਹੁ ਓਮਕਾਰ ਆਦਿ ਕਥਨੀ ਨਾਦ ਖਲ ਖਲ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰ ਨਾਮ ਅਨਚਿਜ ਗਾਤ ਅਜਿਜ ਨ ਬਾਤ ਅਨ ਝੰਝ ਗਾਤ ਅਰੰਜ ਬਾਤ ਅਨ ਠਟ ਭੰਡਾਰਨ ਠਟ ਅਪਾਰ ਆਡੀਤ ਧਰਮ ਆਤ ਢੀਟ ਕਰ ਅਣ ਬਿਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰੜਾਲਾ ਹੈ ਅਰ ਕਲ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਭਾਰਨ ਹੈ ਧ੍ਰਿਤ ਕੇ ਧਰਨ ਹੈ ਜਾਕੇ ਕਰਨ ਹੈ ਮਨ ਮਾਨ ਹੈ ਜਗ ਜਾਨ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਬ ਪਾਸ ਹੈ ਸਰਨਾਸ ਹੈ ਕਰਣਾ ਕਰ ਹੈ ਬੇਸਵੰ ਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਭਾਰਤੀ ਪਰ ਹੈ ਕਰਣਾ ਕਰ ਹੈ ਜਪਾ ਜਪਾ ਥਪਾ ਥਪ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕ੍ਰਿਤਾ ਕ੍ਰਿਤਾ ਕ੍ਰਿਤਾ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰੁਣਾਲ ਹੈ ਨਰਪਨਾਇਕ ਹੈ ਸਰਵ ਪਾਇਕ ਹੈ ਭਾਵਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤਾ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਅਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰ ਨਾਦੰ ਬੇਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਗ ਬੰਕੇ ਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗ ਤ੍ਰਿਕਾਲੇ ਅਨੰਗੀ ਕਾਮੇ ਏ ਕਚਰੀ ਛੰਦ ਅਜਾਇ ਅਲੈ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਅਗੰਜ ਭੱਜ ਲੱਖ ਭਖ ਕਾਲ ਦਿਆਲ ਅਲੇਖ ਭੇਖਾ ਨਾਮ ਅਕਾਮ ਅਗਾਹ ਢਾਹ ਨਾਥੇ ਪ੍ਰਮਾਥੇ ਅਜੋ ਨਿਯਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਭਰਮ ਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤ ਨਿਵਾਸੇ ਨਿਰਕਾਮੰਗ ਬੇਭੂਤੇ ਸਮਸਤਲ ਸਰੂਪੇ ਕੋ ਕਰਮ ਪ੍ਰਣਾਸੀ ਸਵਧਰਮੰਗ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨੰਦਾ ਸਮਸਤ ਨਿਵਾਸੀ ਅਜਾਏ ਬੇਭੂਤੇ ਗਜਾਏ ਬਿਗਨੀਮੇ ਹਰਿਅੰਗ ਕਰਿਅੰਗ ਕਰੀ ਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰੇ ਉਕਾਰੂ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸਿਧਾਧਕ ਸਨ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੁਪਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸਿਕੂਦ ਪੌਣ ਕੇ ਗੁਣ ਕੋ ਜਾਤ ਨਿਵਾਰੇ ਭਾਰੀ ਭਜਨ ਕੇ ਭੂਪਲੀ ਬਿਦ ਨਿਆਵਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਾਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪੰਧਾਰੇ ਜੀਤ ਫਿਰਾਏ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੀ ਗੁੰਜਿਤ ਗੁੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਹ ਨੇ ਜਾਤ ਵਿਚਾਰੇ ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਸਿੱਖਾਏ ਵੇਦ ਪੁਰਾਣਕ ਤੇ ਪੁਰਾਣ ਜ਼ਮੀਨ ਬਣ ਸਬਣ ਕੇ ਪੇਖੈ ਪਵਨ ਆਹਾਰ ਜਤੀ ਜਤਾਰੂ ਸਭੈ ਸੁਵਿਚਾਰ ਹਜ਼ਾਰ ਕ ਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਬਾਹ ਸੁਸਾਸ ਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰ ਮਨ ਮੈਂ ਕਰ ਪਰਪਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤਸ਼ਾਹ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾ ਚੱਲਾਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਵਾਸਨ ਮਾਤਿਕ ਜਾਨ ਕੇ ਮਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕੂ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇ ਫਨੰਦਨ ਸਾਤਰ ਭੂਤ ਭਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਧੁਨੋ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸਾਨ ਫਿਰਨ ਜਗ ਸਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਦ ਪਉ ਜਾਉਣ ਤਲੋ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਉਦਾਨ ਅਨੇਕ ਸਵੰ ਬਰਸਾਤ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪੁਰਾਂਗੇ ਜੇ ਨਰ ਸ੍ਰੀ

ਲੋਕ ਪਰਲੋਕ ਗਵਾਇਓ। ਬਾਸ ਕੀ ਵਿਖੇ ਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ। ਸਾਚ ਕਾਹੂ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਤਨੇ ਹੀ ਪ੍ਰਪਾਇਓ। ਕਾਹੂ ਲੈ ਪਾਹਨ ਪੋ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖੇ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ। ਕੋ ਬੁੱਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ। ਕੂਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੋ ਬੁੱਤਾਨ ਕੋ ਪੂਜਤ ਹੈ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ। ਕੂਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚਾਉ ਪਾਈ। ਅੰਮ੍ਰਿਤ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮਕਾਵੋ ਆਪ ਹਾਦਰ ਮੋਹਿ ਬਚਾਵੋ। ਸੁਖੀ ਬਸਾਈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਮੋਰ ਛਣ ਕਰਦੈ ਕਰੀਐ ਹੋਰ ਛਣ ਕਰਦੈ ਕਰੀਐ ਸਭ ਬੈਰਨ ਕੋ ਆਸ ਘਰੀਐ ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ ਤੁਮਹਿਂ ਛਾੜ ਕੋਈ ਅਵਨ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਵੂ। ਸੇਵਕ ਸਿੱਖ ਹਮਾਰੇ ਤਾਰੀਐ ਹੈ ਚੌਣ ਚੁਣ ਸਤਰ ਹਮਾਰੇ ਮਾਰੀਐ ਹੈ। ਆਪ ਹਾਦੈ ਮੁਝੈ ਬਰਿਆਈ ਮਰਨ ਕਾਲ ਕਾ ਤ੍ਰਾਸਨ ਵਰਿਆ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੀ ਕਰੇ ਹੋ ਰੱਛਾ। ਰੱਖ ਲੇ ਹੋ ਮੋਹ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਾਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਅਵਤਰਾਂ ਕਾਲ ਪਾਏ ਸ਼ਿਵਜੂ ਅਵਤਰਾਂ ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ। ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਮਾਰਾ। ਜਮਨ ਕਾਲ ਸਭ ਜਗਤ ਬਨਾਯੂ ਦੇਵ ਦੈਤੁ ਜਛਨ ਉਪਜਾਯੂ ਆਦਿ ਅੰਤਿਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤੇ ਸਿੱਖੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹਬਦ ਕੀਓ। ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸੂਲਾ ਸਫਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਏਕ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ। ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ। ਜਬ ਯਾ ਕਰ ਕਰ ਤੋ ਕਬ ਹੂੰ ਤੂੰ ਮੈਨ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸੁਭਤਾਰੈ ਆਪ ਆਪਣੀ ਬੋਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰਾਲਮ। ਨਿਰੰਕਾਰ ਨਿਰਭਕਾਰ ਨਿਰਲੰਭ ਆਦਿ ਅਨੀਲਾ ਨਾਦ ਸੰਭ। ਤਾ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਵ ਨ ਪਾਵਦ ਬੇਦਾ। ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ। ਮਹ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦਿਸ ਜਾ ਪ੍ਰਥਮ ਸੰਸਾਰਾ। ਏਕੈ ਰੂਪਾ ਨੂੰ ਬਸਰੂਪਾ ਰੰਗ ਭਯੋ ਰਾਵ ਕਹੀ ਭੂਪਾ। ਅੰਡਜ ਜੇਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ। ਕਹੂ ਫੂਲ ਰਾਜਾ ਹੋ ਬੈਠਾ ਕਹੂ ਸਿਮਟ ਭਏ ਸੰਕਰ ਕਾਠਾ। ਸਿਗਰੀ ਸ੍ਰਿਸ਼ਟ ਦਿਖਾਈ ਅਚੰਭਵ ਆਦਿ ਜੁਗਾਦ ਸਰੂਪ ਸੁਜੀਅੰ ਭਵ। ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਅਸਿੱਖ ਸੰਘਰੋ। ਦੁਠ ਜਿਤੇ ਉਠ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸਤੋ ਜੋ ਤਪ ਸਰਨੀ ਪਰੇ ਤਿਨਕੇ ਦੁਠ ਦੁਖਤ ਹੈ ਮਰੇ। ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ। ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਹਿ ਟਰੰਤ ਨਿਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ। ਰਿਧ ਸਿਧ ਕਰਮ ਸਭ ਹੋਈ ਦੁੜ ਛਾ ਛਿਵ ਸਕੈ ਨ ਕੋਈ। ਏਕ ਬਾਰ ਜਿੰਤ ਮੈਂ ਸੰਭਾਰਾਂ ਕਾਲ ਫਾਸਤੇ ਤਾਹੂ ਬਾਰਾਂ। ਜਿਨ ਡਰ ਨਾਮ ਤਿਹਾਰੋ ਕਹਾ ਦਰ ਦੁੜ ਦੁਖ ਤੇ ਰਹਾ।
ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਦੈ ਲਿਹੋ ਬਾਰੀ, ਸਰਵ ਠੌਰ ਮੋਹ ਸਹਾਈ, ਦੁਖ ਦੁਖ ਤੇ ਲਿਹੋ ਬਚਾਈ।

ਦੁਖ ਦੁਖੀਅਨ ਕੋ ਛੈ ਕਰਤਾ ਸ੍ਰੀ ਹਸਤੋਜਾ ਭਇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲੈ ਮਨ ਬਾਂਛਤ ਫਲ ਪਾਵੈ ਸੋਈ ਦੁਖਨੰਤ ਸਭ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰ ਰਸ ਨ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਤਨ ਨਰਕੇ ਰਹੈ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜੈ ਅਰਧ ਸਹਿਜ ਪੁਣ ਤੀਨ ਕਹਿ ਜਾਏ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਪ ਤੇ ਤੁਮਰੇ ਤਪ ਤੇ ਕੋ ਆਂਕ ਤਰੇ ਨਹੀਂ ਆਨਿਉ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹੈ ਹਮ ਏਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਂ ਹੀ ਮਖਾਨੇ ਓ ਦੋਹਰਾ

ਕਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨੰਗਲਨਾ ਸਮਰੱਥ ਸੁਆਮੀ ਸੋ ਕਿਉ ਮਨ ਹੁਮ ਸਾਰੀ ਕਹ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੀ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਐ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰਿਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹਨ ਮਾਣੀ ਦੇਹਨ ਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਇ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੀ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ ਅੰਦਰ ਹੁੰਜਨ ਕਾ ਮੋਹ ਤਨਕਾ ਸਭ ਸੱਚਾ ਸਵਾਰਿਆ।

ਜਿਸ ਨੂੰ ਹੋਰ ਕਿਆ ਕਰੇ ਵਿਚਾਰੇ ਆ। ਇੱਕ ਭਰਮ ਭੁਲੇ ਖਰਹਿ ਦਹ ਦਿਸ ਇੱਕ ਨਾਮ ਲਾਗ ਸਵਾਰੇ ਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੀ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੀ ਕਥ ਕੀ ਕਰਾ ਕਹਾਣੀ ਕਥ ਕੇਰੀ ਕਿਸ ਦੁਆਰੇ ਪਾਈ ਹੈ ਤਾਨੂ ਮਾਨੂ ਤਾਨੂ ਸਭ ਸਭ ਗੁਰੂ ਕੋ ਹੁਕਮ ਮੰਨੇ ਪਾਈ ਹੈ। ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਨ ਪਾਇਆ। ਇਹ ਮਨ ਚੰਚਲਾ ਚਤੁਰਾਈ ਕਰਨ ਪਾਇਆ ਚਤੁਰਾਈ ਨ ਪਾਇਆ ਕਿਰਾਏ ਤੋ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨ ਏ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤੇ ਸਭ ਤੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ। ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚਲਾ ਨਾਹੀ ਤੇਰਾ ਨਾਲੇ ਸਾ ਤੇਰਾ ਚਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਉਲੇ ਨਾ ਕੀਚਾ ਇੰਜਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵਾ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ। ਅੰਤੋਂ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ। ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੇ ਜਨ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਉੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।

ਵਰਣਾ ਖੰਡੇ ਹੋ ਤਿੱਖੀ ਵੱਲ ਹੋਣੀ ਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪਤ ਜਿਉ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਉ ਤੂੰ ਚਲਾ ਹਿਤ ਵਿਚਲਾ ਸੁਆਮੀ ਹੋ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਹਿਤ ਵਿਚਲਾ ਜਿਨ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵ ਚਲਾਵੇ ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੀ ਕਰ ਗੱਲਾਂ ਗੱਲੀ ਕਿਨ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਟਾ ਕਟਮ ਸਹਿਤ ਜੋ ਪੁੱਤ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪੁੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਾ ਉਪਜ ਬਿਣ ਸਹਿਜਾ ਸਹ ਸਹ ਨਾ ਜਾਏ ਨਹ ਜਾਏ ਸਹ ਸਕਤ ਸੁਨ ਰਹ ਕਰਮ ਕਮਾਏ ਸਾਹ ਸਾ ਜੀ ਉਮਲੀਨ ਹੈ ਕਿ ਸੰਯਮ ਧੋਤਾ ਜਾਈ ਮਨ ਧੋ ਸ਼ਬਦ ਲਾਗੂ ਹਰ ਸਿਉ ਰਹੋ ਤਿਤਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਾਸਾ ਉਪਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਆ ਹਾਰਿਆ ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣ ਹੈ ਨਾ ਹੀ ਫਿਰਾਂ ਜੋ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਹਾ ਕੂੜੇ ਲਾਗੇ ਤਿੰਨ ਜਨਮ ਜੂਆ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨ ਕਮਾਣੀ ਕੋੜ ਕਿਸੋਏ ਪਹੁੰਚਾ ਨਾਹੀ ਮਨ ਸਾ ਸਾਸ ਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਣਾ ਗੁਰਬਿਨੇ ਆਵਰਣ ਜਾਣਾ ਕੋਈ ਕਹਿ ਨਾਨਕ ਸੁਣ ਹੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਕੋਵੈ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਬਬੇ ਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਮਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਇ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਬ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦਤ ਨਾ ਸਮਾਣੀ ਪੀਵੋ ਹੋ ਅੰਮ੍ਰਿਤ ਸਦਾ ਰਹੋ ਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਬਖਾਣੀ ਹਰ ਹਰ ਨਿਤ ਕਰ ਰਸਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ

ਸਬਦ ਰਤਨ ਹੈ ਹੀਰਾ ਜਿਤ ਜੜਾਊ ਸਿਵ ਸਖਤ ਆਪਾ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵਿਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਸਬਦ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ।

ਜਾਏ ਪਿਆਸ ਨਾ ਜਾਏ ਹੋਰ ਕੀਤਾ ਇੰਜ ਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁਣ ਨ ਤਰਸ ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਆ ਸਤ ਗੁਰ ਮਿਲਾ ਇੰਜ ਸਿਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ

ਤਾਂ ਤੂੰ ਜੱਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ।

ਹਰਿ ਰਸ ਭੋਗੋ ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾੜ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ।

ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ, ਹਰ ਬਿਨੇ ਅਵਰਣ ਕੋਈ ਕਹਿ ਨਾਨਕ ਇਹ ਨੇਤਰ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸ਼ਰਮਨ ਹੋ ਮੇਰੇ ਹੋ ਸੱਚ ਸੁਨ ਨੈ ਨੂੰ ਪਠਾਏ, ਸੱਚ ਸੁਨ ਨੈ ਨੂੰ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ ਜਿਤ ਸੁਣੀ, ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ।

ਸਾਜਾ ਪਾਉਣ ਨੂੰ ਨੌਂ ਦੁਆਰੀ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੇ ਕਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵਨਿਦੋ ਤਿਸਦਾ ਅੰਤਰ ਜਾਈ ਪਾਇਆ।

ਸੱਚ ਕਰ ਗਾਵੋ ਗਾਵੋ ਤਾਂ ਸੋਹੇਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਹਵੇ ਸੱਚੋ ਤੇ ਹਵੇ ਜਾਤ ਭਾਵ ਹੈ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹੇਲਾ ਸੱਚ ਕਰ ਗਾਵਹੇ।

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਪਵਾੜ ਜਿਉਂ ਸੰਜਾਂਦਰ ਖੇਤ ਖੇਤਾਂ ਅੰਦਰ

0: ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੇਰਾ ਖਿਲਾ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਾ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉਂ ਵਡਿਆਈ ਜਾਂ ਸੱਚ ਨਿਆਉਂ ਵੱਡੀ ਵਡਿਆਈ ਜਾਣਿਆ ਰਾਓ ਵੱਡੀ ਵਡਿਆਈ ਬੁੱਝੇ ਸਭ ਭਾਓ

0: ਮਹਲਾ ਦੂਜਾ।
1: ਇਹ ਜਗ ਸੱਚੇ ਕਿਹਾ ਕੋਠੜੀ ਸੱਚੇ ਕਾ ਵਿਸ਼ਵਾਸ। ਇੱਕ ਨਾ ਹੁਕਮ ਸਮਾਏ ਲਾਏ, ਇੱਕ ਨਾ ਹੁਕਮ ਕਰੇ ਵਿਨਾਸ਼।

0: ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਗਿਆ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਿਆ ਪੁਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁਜਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਸੋ ਪਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵਕਾਰ ਕੁਦਰਤ ਵਿੱਚ ਪ੍ਰਾਣ ਕਿਤੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ

ਭੈ ਵਿੱਚ ਪੁਣ ਵੈ ਸਦਵਾ, ਭੈ ਵਿੱਚ ਚਲੇ ਲਖ ਦਰਿਆ, ਭੈ ਵਿੱਚ ਅਗਨ ਕੜੈ ਬੇਗਾਰ, ਭੈ ਵਿੱਚ ਧਰਤੀ ਦਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲ ਤਰੰਤ, ਭੈ ਵਿੱਚ ਸਿਧ ਬੁਸਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋਤ ਮਹਾਬਸੂਰ, ਭੈ ਵਿੱਚ ਆਵੇ ਜਾਵੇ ਪੂਰ।

0: ਲਟਕਿਆ ਕੇ ਮੁੰਦੜੇ ਲਟਕਿਆ ਕੇ ਹਾਰ ਜਿਤਨ ਪਾਈਏ ਨਾਨਕਾ ਸੇਤਨ ਹੋਵੇ ਛਾਰ
1: ਗਿਆਨ ਗਲੀ ਢੂੰਡੀਏ ਕਥਨਾ ਕਰੜਾ ਸਾਰ ਕਰ ਮਿਲੇ ਤਾਂ ਪਾਈਏ

ਵਾਹਿ ਚੇਲੇ ਨਚਨ ਗੁਰ ਪੈਰ ਹਲਾਇਨ ਪੇਰਨ ਸਿਰ ਉਡ ਉਡਰਾ ਵਿੱਚ ਝਟੈ ਪਾਏ ਵੇਖੈ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆ ਪਛੜੇ ਧਰਤੀ ਨਾਲ।

0: ਕਰਨ ਲੰਘਾਏ ਪਾਰ ਕੋਲੋ ਚਰਖਾ ਚਾਕੀ ਚੱਕ ਥਲ ਰੋਲੇ ਬਹੁਤ ਅਨੰਤ
1: ਲਾਟੂ ਮਾਧਾਣੀਆਂ ਅਣਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਕੰਤ ਨੰਤ ਬੰਧਨ ਬੰਧ ਪਵਾਏ ਸੋਏ ਪਾਇਆ ਕੀਰਤਨ ਚੈ ਸਭ ਕੋਏ ਨੱਚ ਨੱਚ ਹੱਸੈ ਚਲੈ ਸਿਰ ਉੱਡਣ ਜਾਏ।

ਮੁਸਲਮਾਨ ਸਰਸਰੇਤ ਭੜਪੜ ਕਰੇ ਵਿਚਾਰ ਬੰਦੇ ਸੇਜੇ ਪਵੇ ਵਿੱਚ ਬੰਦੀ ਦੇਖਣ ਕੋ ਦੀਦਾਰ ਹਿੰਦੂ ਸਾਲਾ ਹੈ ਸਾਲਾ ਹਿੰਦ ਸੰਰੂਪਿਆ ਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਣਤੇ ਹਮਨ ਜਿੱਤੇ ਲੱਖ ਨਾਮ ਕਰਤਾਰ ਸੁਖ ਅਮ੃ਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿ ਅਮਨ ਸਤੋ ਗੁਪਜੈ ਦੇਣੇ ਕੇ ਵਿਚਾਰ

0: ਕਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਤੇ ਨਾ ਪੇ ਤੇਰੀ ਸਾ ਨਾਨਕ ਭਗਤਾ ਭੁਖ ਸਲਾਣ ਸਚਨਾਮੇ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਛਾਣ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ ਪਏ ਕੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਝੜ ਝੜ ਪਵੇ ਗਿਆਰ

ਖਾਇਆ ਹਾਂ, ਵਿੱਚ ਖੱਟਿਆ ਹਾਂ, ਵਿੱਚ ਗਿਆ ਹਾਂ, ਵਿੱਚ ਸੱਚਿਆ ਘੁੜਿਆ ਹਾਂ, ਵਿੱਚ ਪਾਪ ਵਿਚਾਰ ਹਾਂ, ਵਿੱਚ ਨਰਕ ਸੁਰਗ ਅਵਤਾਰ ਹਾਂ, ਵਿੱਚ ਹੱਸਿਆ ਹਾਂ, ਵਿੱਚ ਰੋਵਿਆ ਹਾਂ, ਵਿੱਚ ਭਰੀਆ ਹਾਂ, ਵਿੱਚ ਧੋਵੈ ਹਾਂ, ਵਿੱਚ ਜਾਤੀ ਜਿਨਸੀ ਖੋਵੈ ਹਾਂ, ਵਿੱਚ ਮੂਰਖ ਹਾਂ, ਵਿੱਚ ਸਿਆਣਾ ਮੁੱਖ ਮੁਤਕੀ ਸਾਰ ਨਾ ਜਾਣਾ ਹਾਂ, ਵਿੱਚ ਮਾਇਆ ਹਾਂ, ਵਿੱਚ ਛਾਇਆ ਹਾਂ, ਮੈਂ ਕਰ ਕਰ ਜਨ ਤੋਂ ਪਾਇਆ ਹਾਂ, ਮੈਂ ਬੁਝੇ ਤਾਂ ਦਰ ਸੁਝੇ ਗਿਆ ਮੈਂ ਹੁਣ ਕਦ ਕਦ ਲੁਝੈ ਨਾਨਕ ਹੁਕਮੀ ਲਿਖਿਆ ਲੇ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ।

ਪਹਿਲਾ ਪਹਿਲਾ ਪੁਰਖਾ ਮਿਰਖਾ ਤੀਰਥਾਂ ਧੱਡਾ ਮੇਗਾ ਖੇਤਾਂ ਦੀਪਾਂ ਲਵਾਂ ਮੰਡਲਾ ਖੰਡਾ ਵਰਪੰਡਾ ਅੰਡ ਜੇਰੇ ਜੁੱਤ ਜਾ ਖਾਣੀ ਸਿੱਧ ਜਾ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ ਜਨ ਕਰਤਾ ਕਰਣਾ ਕੀ ਚਿੰਤਾ ਪੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਾਗ ਤਿਸ ਜੁਹਾਰੀ ਸਵਸਤਿਸ ਤਿਸ ਤੇ ਬਾਣੇ ਭਗ।

ਸੱਚਾ ਸਾਹਿਬ ਇੱਕ ਤੂੰ ਜੇ ਸੱਚਾ ਸੱਚ ਵਰਤਾਇਆ, ਜਿਸ ਤੂੰ ਦਿੱਤ ਮਿਲੇ ਸੱਚ ਤਾਂ ਤਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿੰਦੇ ਸੱਚ ਵਸਾਇਆ, ਬੋ ਰੱਖ ਸੱਚ ਨਾ ਜਾਣ।

ਲਿਖ ਲਿਖ ਪੜਿਆ ਤੇ ਤਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਾਵੇ ਜੀ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੈ ਅਹਿੰਸ ਕਹਿਰੈ, ਮੌਣ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ। ਭਾਗਿਓ ਪੇਤਾ ਨਾ ਆਪਣਾ ਕੀ ਕਮਾਣਾ, ਅਲਮਲ ਖਾਈ ਸਰਸ਼ਾਈ ਪਾਈ, ਮੂਰਖ ਅੰਧ ਹੈ ਪਤ ਗਵਾਈ, ਵਿਨ ਨਾਵੈ ਕਿਛ ਥਾਇ ਨਾ ਪਾਈ, ਰਹਿ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਸਤਾਣੀ।

0: ਆਪਾ ਦੁਰਾ ਜਾ ਮੈਂ ਤਾਂ ਕੂੜ ਹੋਆ ਸਿਕਦਾਰ ਕਾਮ ਨੇ ਸਤ ਪੁੱਛੀਐ ਬਹਿ ਬਕਰੇ ਵਿਚਾਰ ਗਿਆਨੀ ਨੱਚੇ ਵਾਜੇ ਬਾਬਾ ਰੂਪ ਕਰੇ ਸਿੰਗਾਰ ਉੱਚੇ ਕੂਕਾ ਵਾਦਾ ਗਾਵੈ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਜਿਤ ਸੰਜੇ ਕਰੇ ਪਿਆਰ
1: ਧਰਮੀ ਧਰਮ ਕਰੇ ਗਾਵੈ ਮੰਗੇ ਮੁਖ ਦਰਬਾਰ ਜਿਤੀ ਸਦਾਵੈ ਜੁਗਤ ਨਿਦਾਨੇ ਛੱਡ ਬੈ ਕਰਬਾਰ ਛੱਡ ਬੈ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੈ ਪਤ ਪਰਵਾਣਾ ਪਿੱਛੇ ਪਾਈ ਹੈ ਤਾਂ ਨਾਨਕ ਤੋਲਿਆ ਜਾਪੇ ਮਲਾ ਪਹਿਲਾ
2: ਵਧ ਸਵਜਗਨਾ

0: ਤੂੰ ਸੱਚਾ ਸਾਹਿਬ ਸਿਰ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੌ ਨਾਨਕ ਕਰ ਦੇਖੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕ੍ਰਿਤ ਸਰਵ ਸ਼ਬਦੰ

0: ਜਾਵੇ ਅਸਕਰ ਜਾਇ ਨਿਰਸੇ ਕਿਤ ਫਲ ਫਿਕੇ ਫੁਲ ਬਕ ਬਕੇ ਕਮਨਾਵੇ ਪੱਤ ਮਿਠਤਨੀ ਵੀ ਨਾਲ ਗਾ ਗੁਣ ਚੰਗੇ ਤੱਤ ਸਭ ਕੁਨੇ ਮੈਂ ਆਪ ਕੋ ਪਰ ਕੁਨੇ ਮੈਂ ਨਾ ਕੋਏ ਧਰ ਤੁਰਾ ਜੂ ਧੋ ਲਿਆ ਨਿਵ ਸਗੋਰਾ ਹੋਏ ਅਪਰਾਧੀ ਤੁਣਾ ਨੀ ਮੈਂ ਜੋ ਹੰਤਾ ਮਿਰ ਗਾਏ ਸਿਸ ਨਵਾਇਆ ਕਿਆ ਥੀ ਹੈ ਚਾਰ ਦੇਖ ਸੁਦੇ ਜਾਏ ਮਹੱਲਾ ਪਹਿਲਾ
1: ਪਰ ਪੁਸਤਕ ਸੰਧਿਆ ਬਾਦੰ ਸਿਲਪੂ ਸਬਗਲ ਸਮਾਧੰ ਮੁੱਖ ਝੂਠ

0: ਫਿੱਕਾ ਦਰਗਹਿ ਸੁੱਟੀਏ ਮੁਥੁੱਕਾ ਫਿੱਕਾ ਪਾਏ ਫਿੱਕਾ ਮੁਰਖਾ ਖੀਏ ਪਣ ਲਏ ਸਜਾਏ ਮਹਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਬਦੁਨੀਆ ਅੰਦਰ ਫੈਲ ਅੜਸੜ ਤੀਰਥ ਜੇ ਨਾ ਵਹਿ ਉਤਰੇ ਨਾ ਹੀ ਮੈਲ ਜਿਨ ਪਾਟੇ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਏ ਪ੍ਰਵਾਹ ਨਾਹੀਂ ਕਿਸੇ ਕਰੀ ਬਾਤ ਸੱਚੇ ਨਾ ਦਰਬਾਰ ਉੱਪਰ ਖਰਚ ਮੰਗਾਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਬੇਗਾ

ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਂ ਸੱਚੇ ਪਾਤਸ਼ਾਹ ਆਪਾਂ ਨੂੰ ਬਖਸ਼ਿਸ਼ ਕਰ ਰਹੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਲਾਹੌਰ ਗਏ ਨੇ, ਜਹਾਂਗੀਰ ਬਾਦਸ਼ਾਹ ਦੇ ਨਾਲ ਮੁਲਾਕਾਤ ਹੋਈ ਹੈ। ਬਹੁਤ ਤਰ੍ਹਾਂ ਦੇ ਸਵਾਲ ਦੁਆਇਸ਼ ਵਾਲੇ ਦੋਵਾਂ ਮਜ਼ਹਬਾਂ ਦੇ, ਹਿੰਦੂ ਮਜ਼ਹਬ ਵੱਡਾ ਹੈ ਕਿ ਮੁਸਲਮਾਨ ਇਸਲਾਮ, ਤੁਸੀਂ ਕਿਹਨੂੰ ਮੰਨਦੇ ਹੋ, ਕਿਹਦੇ ਪੱਖ ਵਿੱਚ? ਸੱਚੇ ਪਾਤਸ਼ਾਹ ਜੀ ਨੇ ਸਰਬ ਸਾਂਝੀ ਗੁਰਬਾਣੀ ਦਾ ਸਬੂਤ ਦਿੰਦੇ ਹੋਏ ਪਾਵਨ ਸ਼ਬਦ ਬਖਸ਼ਿਸ਼ ਕੀਤੇ ਸਨ, ਉਚਾਰੇ ਸਨ। ਦੋਵਾਂ ਦੇ ਨਾਮ ਨੇ ਆਪਣਾ ਅਖੀਰ 'ਤੇ ਫੈਸਲਾ ਦਿੱਤਾ। ਅੱਗੇ ਵੀ ਬੇਨਤੀ ਕੀਤੀ ਸੀ ਕਿ ਇਹ ਚੌਪ ਦੇ ਸ਼ਬਦ ਨੇ ਆਪ ਜੀ ਦੇ, ਚਾਰ ਚਾਰ ਪੌੜੀਆਂ ਵਾਲੇ ਚੌਪ ਦੇ, ਚਾਰ ਚਾਰ ਪਦਿਆਂ ਵਾਲੇ, ਲੇਕਿਨ ਇਹਦੇ ਵਿੱਚ ਪੰਜ ਨੇ। ਪੰਜਵੀਂ ਪੌੜੀ ਆਪਣਾ ਸਿਧਾਂਤ ਆ ਦੋਵਾਂ ਦਾ ਕਥਨ ਕਰਕੇ, ਦੋ ਮਜ਼ਹਬਾਂ ਦਾ, ਹਿੰਦੂਇਜ਼ਮ ਦਾ, ਇਸਲਾਮ ਦਾ। ਫਿਰ ਆਪਣਾ ਸੱਚੇ ਪਾਤਸ਼ਾਹ ਨੇ ਪੱਖ ਰੱਖਿਆ ਹੈ, ਪਰ ਬਿਨਾਂ ਕਿਸੇ ਦੀ ਸੋ ਸੱਚੇ ਪਾਤਸ਼ਾਹ ਜੀ ਨੇ ਪੱਖ ਲਏ, ਨਿਰਪੱਖ ਆਪਣਾ ਸਿਧਾਂਤ ਦਿੱਤਾ ਅਖੀਰਲੀ ਪੌੜੀ ਵਿੱਚ, ਤਾਂ ਪੰਜ ਪੌੜੀਆਂ ਨੇ ਇਹਦੀਆਂ। ਇੱਕ ਪੌੜੀ ਵੱਧ ਆ ਦੂਜੇ ਸ਼ਬਦਾਂ ਨਾਲੋਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਦੇ ਨਾਮ ਜੋ ਧਾਰਮਿਕ ਗ੍ਰੰਥਾਂ ਵਿੱਚ ਆਏ ਨੇ, ਇਸਲਾਮ ਦੀਆਂ ਕਿਤੇਬਾਂ ਵਿੱਚ, ਚਾਰਾਂ ਕਿਤੇਬਾਂ ਵਿੱਚ, ਔਰ ਹਿੰਦੁਸਤਾਨ ਦੇ ਸਨਾਤਨ ਮਤ ਦੇ ਗ੍ਰੰਥ ਵੇਦਾਂ ਵਿੱਚ, ਪੁਰਾਣਾਂ ਵਿੱਚ, ਸਿਮਰਤੀਆਂ ਵਿੱਚ, ਸ਼ਾਸਤਰਾਂ ਵਿੱਚ ਜੋ ਆਏ ਨੇ। ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ, ਅੱਲਾਹ ਲੱਖ ਅਪਾਰ ਖੁਦ ਖੁਦਾਏ ਵੱਡ ਬੇਸੁਮਾ, ਓ ਨਮੋ ਭਗਵੰਤ ਗੁਸਾਈ, ਖਾਲਕ ਰਬ ਰਹਿਆ ਸਰਬ ਠਾਈ ਰਹਾਓ, ਜਗਨਨਾਥ ਜਗ ਜੀਵਨ ਮਾਧੋ, ਭਉ ਭੰਜਨ ਰਿਦ ਮਾਹੇ ਅਰਾਧੋ। ਉਹਨੂੰ ਹਿਰਦੇ ਵਿੱਚ ਯਾਦ ਕਰੋ, ਇਹ ਸਨਾਤਨ ਮਤ ਦੇ ਨਾਮ ਨੇ, ਜਗਨਨਾਥ ਜਗ ਜੀਵਨ ਮਾਧੋ, ਭਉ ਭੰਜਨ ਰਿਦ ਮਾਹੇ ਅਰਾਧੋ, ਰਿਸ਼ੀਕੇਸ਼ ਗੋਪਾਲ ਗੋਬਿੰਦ, ਪੂਰਨ ਸਰਬਤਰ ਮੁਕੰਦ। ਫਿਰ ਆ ਗਏ ਫਿਰ ਉਹਨਾਂ ਦੇ ਨਾਮ ਇਸਲਾਮ ਵਾਲਿਆਂ ਦੇ, ਮਿਹਰਬਾਨ।

ਕਰੇ ਹਾਕ, ਕੁਰਾਨ ਕਤੇਬ ਤੇ ਪਾਕ। ਸੱਚੇ ਪਾਤਸ਼ਾਹ ਜੀ ਫਿਰ ਇਹਨਾਂ ਦੇ ਨਾਮ ਦਿੱਤੇ ਨੇ। ਅੱਜ ਫਿਰ ਦੂਜੇ ਆ ਰਹੇ ਨੇ ਅਗਲੀ ਪੌੜੀ ਵਿੱਚ, ਸਨਾਤਨ ਮਤ ਦੇ ਗ੍ਰੰਥਾਂ ਦੇ ਨਾਰਾਇਣ ਨਰਹਰ ਦਿਆਲ, ਰਮਤ ਰਾਮ ਘਟ ਘਟ ਆਧਾਰ, ਵਾਸਦੇਵ ਬਸਤ ਸਭ ਠਾਏ। ਫਿਰ ਦੂਜਿਆਂ ਦੇ ਕੁਝ ਨਾਮ ਸਾਂਝੇ ਇੱਕ ਇੱਕ ਪੌੜੀ ਵਿੱਚ। ਕਮਾਲ ਕੀਤੀ ਸਤਿਗੁਰਾਂ ਗਰੀਬ ਨਿਵਾਜ ਜੀ। ਸੱਚੇ ਪਾਤਸ਼ਾਹ ਜੀ ਨੇ ਨਾਲ ਇਹ ਵੀ ਕਿਹਾ, ਲੁਕੋ ਨਹੀਂ ਰੱਖਿਆ, ਝਿਜਕ ਨਹੀਂ ਰੱਖੀ, ਵੱਡੀ ਗੱਲ ਕੁਰਾਨ ਕਿਤੇਬ ਤੇ ਪਾਕ। ਉਹ ਕੁਰਾਨ ਤੇ ਬਾਕੀ ਕਿਤੇਬਾਂ ਤੋਂ ਪਾਕ ਹੈ, ਪਵਿੱਤਰ ਆ ਸੱਚੇ ਪਾਤਸ਼ਾਹ। ਕੱਲ ਵੀ ਬੇਨਤੀ ਕੀਤੀ ਸੀ ਉਹਦੇ ਵਿੱਚ ਬਲੀ ਦੇਣ ਦੀ ਗਊ ਦੀ। ਤੀਜੇ ਸੁਪਾਰੇ ਵਿੱਚ ਕੁਰਾਨ ਦੇ ਮੁਹੰਮਦ ਯੂਸਫ ਨੇ ਲਿਖ ਦਿੱਤਾ, ਮੁਹੰਮਦ ਸਾਹਿਬ ਤੋਂ ਬਲੀ ਗਊ ਦੀ ਚੱਲੀ ਸੀ। ਪਰ ਇਸ ਕਰਕੇ ਹਿੰਦੂ ਢੱਠੇ ਦੀ ਪੂਜਾ ਕਰ ਰਹੇ ਸਨ, ਉਹਦੀ ਪੂਜਾ ਕਰ ਰਹੀ ਸੀ, ਇਹ ਵੇਖ ਕੇ ਕਹਿਣ ਗੁੱਸੇ ਵਿੱਚ ਆ ਗਿਆ। ਕਹਿਣ ਲੱਗਾ, ਖੁਦਾ ਦੇ ਬਰਾਬਰ ਕੋਈ ਹੋਰ ਕਿਸੇ ਜਾਨਵਰ ਦੀ ਪੂਜਾ ਹੋਵੇ ਇਹ ਨਹੀਂ ਮੈਂ ਦੇਖ ਸਕਦਾ, ਖੁਦਾ ਦੇ ਬਰਾਬਰ। ਔਰ ਨਾਲ ਦੇ ਮੁਸਲਮਾਨਾਂ ਨੂੰ ਕਿਹਾ, ਮਾ ਫੜ ਲਓ ਇਹਨੂੰ ਵੱਢ ਕੇ ਢੱਠੇ ਨੂੰ ਅਤੇ ਬਲੀ ਦੇ ਦਿਓ ਖੁਦਾ ਦੀ। ਉਹ ਬਲੀ ਦੇ ਦਿੱਤੀ ਸੀ, ਉੱਥੋਂ ਗਊ ਦੇਣ ਦੀ, ਗਊ ਦੀ ਬਲੀ ਦੇਣ ਦੀ ਰੀਤ ਚੱਲੀ ਹੈ। ਕੁਰਾਨ ਵਿੱਚ ਵੀ ਇਹ ਲਿਖ, ਤੀਜੇ ਸੁਫਾਰੇ ਵਿੱਚ ਮੁਹੰਮਦ ਯੂਸਫ ਕਰਕੇ, ਜੀਵ ਨੂੰ ਮਾਰਨ ਦਾ, ਫਿਰ ਪਾਕ ਅਕਾਲ ਪੁਰਖ ਵਾਹਿਗੁਰੂ ਸਰਬ ਜੀਆਂ 'ਤੇ ਦਇਆ ਕਰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਨਹੀਂ ਇਹੋ ਜਿਹਾ ਲਿਖਿਆ, ਫਲਾਨੇ ਦੀ ਬਲੀ ਦਿਓ, ਆਓ ਕਰੋ, ਫਲਾਨੇ ਜਾਨਵਰ ਨੂੰ ਮਾਰ ਦਿਓ, ਵੱਢ ਸੁੱਟੋ। ਸਗੋਂ ਇਹ ਤਾਂ ਮਿਲਦਾ ਜੋ ਸਭ ਮੈਂ ਏਕ ਖੁਦਾਏ ਕਹਿ ਤਹੋ, ਤਉ ਕਿਉਂ ਮੁਰਗੀ ਮਾਰੈ। ਸੋ ਸਾਰਿਆਂ ਵਿੱਚ ਇੱਕੋ ਰਮਿਆ ਹੋਇਆ। ਫਿਰ ਜੀਵਾਂ ਨੂੰ ਮਾਰ, ਜੀਆਂ ਕੋਹਤ ਨਾ ਸੰਗੈ ਪ੍ਰਾਣੀ, ਜੀਆਂ ਨੂੰ ਕੋਹਦਿਆਂ ਮਾਰਦਿਆਂ ਹੋਇਆਂ ਸੰਗਦਾ ਨਹੀਂ, ਡਰਦਾ ਨਹੀਂ ਹੈ ਪ੍ਰਾਣੀ। ਸਾਰਿਆਂ ਵਿੱਚ ਉਹਦਾ ਵਾਸਾ ਅੱਜ ਮੰਨਦਾ। ਇਸ ਕਰਕੇ ਕਬੀਰ ਸਾਹਿਬ ਜੀ ਨੇ ਵੀ ਭਗਤ ਜਨਾਂ ਨੇ ਕਿਹਾ, ਜੀ ਬਧ ਹੋ ਸੋ ਧਰਮ ਕਰ ਥੱਪ ਹੋ, ਅਧਰਮ ਕਹੋ ਕਤ ਭਾਈ, ਆਪ ਸੁਕੋ ਮੁਨਵਰ ਕਰ ਥੱਪ ਹੋ, ਕਾਕੋ ਕਹੋ ਕਸਾਈ, ਕਸਾਈ ਫਿਰ ਕਿਹਨੂੰ ਕਹੋਂਗੇ। ਧਰਮ ਦੇ ਨਾਮ ਹੇਠ ਜੀਵਾਂ ਦਾ ਕਤਲ ਹੋ ਰਿਹਾ, ਇਹ ਧਰਮ ਆ, ਇਹ ਜਾਇਜ਼ ਹੈ। ਤਾਂ ਕਰਕੇ ਕਿਹਾ ਸੀ ਮੂੰਹ ਤੇ ਆਪ ਜੀ ਨੇ, ਕੁਰਾਨ ਕਿਤੇਬ ਤੇ ਪਾਕ। ਉਦੋਂ ਵੀ ਪਵਿੱਤਰ ਹੈ ਉਹ ਪਾਕ, ਅੱਲਾ ਜਿਹਨੂੰ ਤੁਸੀਂ ਪਾਕ ਆਨੇ ਆ, ਤੁਹਾਡੀ ਕੁਰਾਨ ਤੋਂ ਵੀ ਕਿਤੇ ਪਾਕ ਆ, ਕਿਤੇ ਪਵਿੱਤਰ ਹੈ, ਉਹਦੇ ਵਿੱਚ ਨਿਰਪੱਖ ਨਹੀਂ ਨਾ ਹੋਈ। ਫਿਰ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਦੋਵਾਂ ਦੇ ਨਾਮ ਦਿੱਤੇ ਨੇ ਉੱਥੇ ਆਪਣਾ ਸੱਚ ਕਹਿਣ ਤੋਂ ਗੁਰੇਜ਼ ਨਹੀਂ ਕੀਤਾ, ਇਹ ਵੀ ਭਾਵ ਇਸ ਸ਼ਬਦ ਤੋਂ ਨਿਕਲਦਾ ਹੈ। ਨਾਰਾਇਣ ਨਰਹਰ ਦਇਆਲ, ਅੱਗੇ ਨੇ ਫਿਰ ਸਨਾਤਨ ਮਤ ਦੇ ਨਾਮ ਜੋ ਗ੍ਰੰਥਾਂ ਵਿੱਚ ਆਏ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਏ ਨੇ, ਸਰਬਸਾਂਝੀ ਗੁਰਬਾਣੀ ਆ, ਸਾਰੇ ਧਰਮਾਂ ਦੇ ਨਾਮ ਲਏ ਨੇ ਤਾਂ ਕਿ ਕੋਈ ਖਾਲੀ ਨਾ ਮੁੜੇ। ਜਦੋਂ ਕਿ ਮਿਲਿਆ ਸਾਨੂੰ ਵਾਹਿਗੁਰੂ ਹੈ ਗੁਰਮੰਤਰ, ਮੂਲ ਮੰਤਰ ਪੰਜਾਂ ਪਿਆਰਿਆਂ ਵੱਲੋਂ ਗੁਰਦੀਖਿਆ ਮੰਤਰ ਮਿਲਦਾ, ਜਿਹਦੇ ਨਾਲ ਸਿੱਖ ਦੀ ਕਲਿਆਣ ਹੁੰਦੀ, ਜੋ ਜਪਣਾ ਹੈ, ਲੇਕਿਨ ਨਾਮ ਸਾਰੇ ਨੇ। ਨਾਰਾਇਣ ਨਰਹਰ ਦਇਆਲ, ਨਾਰਾਇਣ ਨਰਾਂ ਨਰਾਂ ਵਿੱਚ ਆਇਆ ਹੋਇਆ, ਹਰ ਇੱਕ ਪ੍ਰਾਣੀ ਵਿੱਚ ਨਾਰਾਇਣ, ਰਾਰੇ ਨੂੰ ਕੰਨੇ ਵਿੱਚੋਂ ਐੜਾ ਨਿਕਲਦਾ, ਨਾਰਾਇਣ ਨਰਾਂ ਨਰਾਂ ਵਿੱਚ ਆਇਆ ਹੋਇਆ, ਜਿਹਦੀ ਜੋਤ ਹੈ ਸਾਰਿਆਂ ਵਿੱਚ ਪਰਿਪੂਰਨ ਇੱਕ ਰਸ। ਨਾਰਾਇਣ ਨਾ ਵੱਖਰਾ ਕਰਕੇ ਰਾਇਣ ਹੁੰਦੀ, ਰਾਇਣ ਰਾਤ, ਜਿਵੇਂ ਰੈਣ ਸੁਬਾਈ ਸਬਾਈ ਕਹਿ ਦਿੰਦੇ ਹਾਂ, ਸਾਰੀ ਰਾਤ ਕੀਰਤਨ ਹੋਵੇ, ਰੈਣ ਰਾਤ ਅਤੇ ਸਬਾਈ ਸਾਰੀ ਸ਼ਾਮ ਤੋਂ ਲੈ ਕੇ ਦਿਨ ਚੜ੍ਹਦੇ ਤੱਕ, ਰੈਣ ਸੁਬਾਈ ਕੀਰਤਨ ਸਾਰੀ ਰਾਤ, ਜਸ ਵਾਹਿਗੁਰੂ ਦਾ। ਸੋ ਨਾਰਾਇਣ ਨਹੀਂ ਹੈ ਜਿਹਦੇ ਵਿੱਚ ਵਿਦਿਆ ਰੂਪੀ ਰਾਤ, ਅਗਿਆਨਤਾ ਦਾ ਹਨੇਰਾ ਨਹੀਂ, ਪ੍ਰਕਾਸ਼ ਸਰੂਪ ਹੈ, ਜੋ ਗਿਆਨ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਜੋਤ ਰੂਪ ਹੈ, ਉਹ ਨਾਰਾਇਣ ਅਕਾਲ ਪੁਰਖ। ਸੋ ਇਹੀ ਜਾਪ ਕਰਦਾ ਨਾਰਦ ਮੁਨੀ,
प्रेमा भगती करदा कीर्तन भगती करदा नारायण नारायण यही करदा रसनाथ होर नाम नहीं उदे नारायण नर हर दयाल नारायण अकाल जो प्रकाश स्वरूप है नर हर है सारे नरां नूं हरिया भरिया करन वाला है नर हर सारिया विच जोत रख के ता ही जीव जेड़े ने क्रियामान ने ता ही चेष्टा कर रहे ने नर हर ना सारे नरां विच हरे भरे करन वाला जोट दयाल दया दा घर है बहुत दयालु है कृपालु है सच्चे पातशाह ऐसे दयालु ने सारे जीवां ते भावे कोई आस्तक है ते भावे कोई नास्तक है भावे कोई मनमुख है ते भावे कोई गुरमुख है भावे साकत है ते भावे संत होवे सारिआं नूं उपजीविका सारिआं नूं दिंदा है दया करके दयालु होण करके उपजीविका दा दान सारिआं नूं दिंदा है मेरे पैदा कीते ने मैं ही प्रतपालने ने सौ सच्चे पातशाह इस गुरु गोबिंद सिंह महाराज जी ताई फरमान करदे ने कि ऐसा वाहिगुरु जान को देत अजान को देत जमीन को देत जमान को दाय है काहे को डोलत है तुम्हारी सुध सुंदर श्री पद्मावत लै दीन दयाल दया निध दोखन देखत है पर देत न हार है ऐसा दीन दयाल सच्चे पाश दया दा खजाना है दया दा समुंदर है दीन दयाल दया निध दोखन देखत है दोखियां नूं दोषियां नूं दोष करदिया होया देखदा है तकदा है पर देत ना हारा है उन्हां नूं भी उपजीविका भोजन देंदा होया पामरां नूं भी गुनाहगारां नूं भी जालम लोगां नूं भी भुखे मरदे नहीं कदे वेखोगे उन्हां उपजीविका उन्हां नूं भी देंदा है रोटी रज के वह भी खांदे ने ऐसा दयालु है कर्मां दा हिसाब वखरा करदा है सच्चे पातशाह दयाल दया दा घर है रमत राम घट घट आधार फिर रमत रमिया होया रमंती राम है रमत राम कई कहिंदे राम जिहड़ा श्री गुरु ग्रंथ साहिब जी दे विच आया है ये राम जी दा कथन है राम जी नूं संबोधन कीता होया इत्थे वह भी गल निकल गई स्पष्ट हो गई रमत राम केड़े राम दी गल वार वार राम आया श्री गुरु ग्रंथ साहिब जी दे विच जो रमत राम है रमंती राम है हुण इत्थे वह भी शंका कट दित्ती सच्चे पातशाह जी रमत राम रामत तो भाव रमिया होया सारे एक रस जो सारे परिपूर्ण है ओ राम सर्व व्यापक करता पुरख उस राम दा नाम आया जिथे जपन दी गल की जिनू जपना आया उस राम दा गल हां इतिहास वखरा पक्ष है रोवै राम निकाला पाया सीता लखमन विछड़ गया रमत राम रम तो भाव रमंती राम सुरतियां विच भी आउंदा रमंती सा रामा जो सारे परिपूर्ण है ओ ही राम है अकाल पुरख राम आम जो आम रमिया होवे एक रस रमत राम घट घट आधार सच्चे पातशाह जी मेहर कर रहे ने घट घट हिरदिया हिरदिया नूं जो आसरा देने वाला आधार आसरा अपनी जोत टिका के चेतन सत्ता देख आसरा देने वाला जिदे करके जीव चेष्टा करदे ने किरिया हुंदी है वासदेव बहत सब बिठाए फिर नाम आ गया वासदेव जो सारे थावां ते प्रकाश स्वरूप ने बासा कीता होया है वासदेव बहत सब बिठाए वासदेव सारियां थावां ते बसदा है जो परिपूर्ण है उन्हूं वासदेव क्या है देव तो भाव प्रकाश स्वरूप देव तो भाव सत्कार योग सारे ठावां ते बसदा
ਵਾਸਦੇਵ ਘਟ ਘਟ ਮੈਂ ਰਵਿਆ, ਗੁਰ ਪ੍ਰਸਾਦ ਵਿਰਲਾ ਹੀ ਗਵਿਆ। ਮਹਾਰਾਜ ਕਹਿੰਦੇ ਘਟਾਂ ਘਟਾਂ ਵਿੱਚ ਸਾਰੇ ਪਰਿਪੂਰਨ ਆ। ਗੁਰੂ ਸਾਹਿਬ ਜੀ ਦੀ ਜੀ ਤੇ ਹੋਈ ਬਖਸ਼ਿਸ਼ ਕਿਰਪਾ ਨਾਲ ਵਿਰਲੇ ਕਿਸੇ ਨੇ ਉਹਨੂੰ ਗਾਵਿਆ, ਗੌਰ ਕੀਤਾ ਉਹਨੂੰ ਸਾਰੇ ਥਾਵਾਂ ਤੇ ਵਿਰਲੇ ਨੇ ਗਾਵਿਆ। ਗੁਰ ਪ੍ਰਸਾਦ ਵਿਰਲਾ ਹੀ ਗਵਿਆ, ਵਾਸਦੇਵ ਬਹੁਤ ਸਭ ਠਾਏ। ਕਿਸੇ ਹੋਰ ਵਾਸਦੇਵ ਦੀ ਇੱਕ ਦੀ ਗੱਲ ਨਹੀਂ ਹੈ, ਜੋ ਇੱਕ ਆ ਪਰਿਪੂਰਨ ਆ, ਸਾਰੇ ਸਾਰੇ ਰੂਪ ਉਹਦੇ ਨੇ, ਉਸ ਵਾਸਦੇਵ ਦੀ ਗੱਲ ਆ। ਵਾਸਦੇਵ ਬਹੁਤ ਸਭ ਠਾਏ, ਲੀਲਾ ਕਿਛ ਲਖੀ ਨਾ ਜਾਏ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਉਹਦੀ ਲੀਲਾ ਜਿਹੜੀ ਕੌਤਕ ਹੈ, ਅਕਾਲ ਪੁਰਖ ਦੇ ਰੰਗ ਤਮਾਸ਼ੇ ਨੇ ਲੀਲਾ ਸੰਸਾਰ ਨੂੰ ਰਚ ਕੇ ਜੋ ਲੀਲਾ ਖੇਡ ਕਰ ਰਿਹਾ ਹੈ ਸੱਚੇ ਪਾਤਸ਼ਾਹ। ਕਿਛ ਲਖੀ ਨਾ ਜਾਏ, ਲੀਲਾ ਕਿਛ ਲਖੀ ਨਾ ਜਾਏ, ਕਿਛ ਥੋੜ੍ਹੀ ਜਿਹੀ ਨਹੀਂ, ਪੂਰਨ ਤੌਰ 'ਤੇ ਉਹ ਜਾਣੀ ਨਹੀਂ ਜਾਂਦੀ, ਐਡਾ ਬੇਅੰਤ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਕਿਤੇ ਇੱਕ ਰੰਗ ਵਿੱਚ ਹੈ ਕਿਤੇ ਬਹੁ ਰੰਗਾਂ ਵਿੱਚ। ਸੱਚੇ ਪਾਤਸ਼ਾਹ ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਕਿੰਨੀਆਂ ਲੀਲਾ ਉਹਨੇ ਕੌਤਕ ਕੀਤੇ ਨੇ ਕੁਦਰਤ ਨੂੰ ਸਾਜ ਕੇ, ਉਹਦੀ ਜਾਣੀ ਨਹੀਂ ਜਾਂਦੀ ਲੀਲਾ। ਲੀਲਾ ਸੰਸਾਰ ਹੈ, ਉਹਦਾ ਖੇਡ ਹੀ ਹੈ, ਲੀਲਾ ਹੀ ਹੈ, ਕੌਤਕ ਹੀ ਹੈ, ਤਮਾਸ਼ਾ ਹੀ ਹੈ। ਸੱਚੇ ਪਾਤਸ਼ਾਹ ਕਿੰਨੇ ਰੰਗਾਂ ਰੰਗਾਂ ਦੇ ਪੰਛੀ ਨੇ, ਕਿੰਨੇ ਸੋਹਣੇ ਨੇ। ਇਕੱਲੇ ਤੋਤੇ ਦੇਖ ਲਈਏ ਪੈਰਟ, ਕਿੰਨੇ ਸੋਹਣੇ ਨੇ, ਕਿੰਨੇ ਤਰ੍ਹਾਂ ਦੇ ਨੇ, ਕਿੰਨੇ ਰੰਗ ਭਰੇ ਨੇ, ਕਿੰਨੇ ਪਿਆਰੇ ਪਿਆਰੇ। ਲੀਲਾ ਹੀ ਆ ਉਹਦੀ ਸੱਚੇ ਪਾਤਸ਼ਾਹ ਦੀ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖਿਆ ਕੀਤਾ ਆਪਣਾ ਜੋਤ ਇਸ ਦੀ ਵਡਿਆਈ। ਜੋਤ ਇਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾ ਉਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ। ਉਹਨੂੰ ਕਿਸੇ ਦਾ ਹੁਕਮ ਨਹੀਂ ਹੁੰਦਾ, ਜੋ ਕੁਛ ਕਰਦਾ ਆਪ ਹੀ, ਆਪਣੀ ਲੀਲਾ ਕੌਤਕ ਰਚ ਕੇ ਵੇਖ, ਆਪ ਹੀ ਵੇਖ ਰਿਹਾ ਜੀਵਾਂ ਨੂੰ। ਲੀਲਾ ਕਿਛ ਲਖੀ ਨਾ ਜਾਏ, ਉਹਦੀ ਲੀਲਾ ਪੂਰਨ ਤੌਰ 'ਤੇ ਉਹ ਜਾਣੀ ਨਹੀਂ ਜਾਂਦੀ। ਮਿਹਰ ਦਇਆ ਕਰ ਕਰਨਾ ਹਾਰ, ਮਿਹਰ ਦਇਆ, ਮਿਹਰ ਫਾਰਸੀ ਦਾ ਸ਼ਬਦ ਹੈ, ਮਿਹਰ ਸੱਚੇ ਪਾਤਸ਼ਾਹ ਪਹਿਲਾਂ ਕਹਾ ਦਇਆਲ, ਇਹ ਹਿੰਦੁਸਤਾਨ ਦੇ ਗ੍ਰੰਥਾਂ ਵਿੱਚ ਆਇਆ। ਉੱਧਰ ਮਿਹਰ ਫਜ਼ਲ ਕਰਨ ਵਾਲਾ, ਮਿਹਰ ਕਰਨ ਵਾਲਾ, ਫਜ਼ਲ ਮਿਹਰ ਫਾਰਸੀ ਦੇ ਸ਼ਬਦ ਨੇ। ਮਿਹਰ ਦਇਆ ਕਰ ਕਰਨਾ ਹਾਰ, ਮਿਹਰ ਦਇਆ ਸੱਚੇ ਪਾਤਸ਼ਾਹ ਆਪਣੀ ਕਰਕੇ ਜੀਵਾਂ ਨੂੰ ਕਰਨਾ ਹਾਰ ਪੈਦਾ ਕਰਦਾ, ਪੈਦਾ ਕਰਕੇ ਮਿਹਰ ਦਇਆ ਕਰਦਾ, ਉਪਜੀਵਕਾ ਦਿੰਦਾ ਹੈ ਸਭ ਨੂੰ। ਮਿਹਰ ਵੀ ਕਰਨ ਵਾਲਾ ਹੈ ਤੇ ਦਇਆ ਨੂੰ ਵੀ ਕਰਨ ਵਾਲਾ ਉਹੀ ਹੈ। ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹੀ ਅਰਦਾਸ ਕਰੀਏ ਸੱਚੇ ਪਾਤਸ਼ਾਹ, ਮਿਹਰ ਕਰੋ, ਮਿਹਰ ਕਰੋ, ਕਿਰਪਾ ਕਰੋ, ਕਿਰਪਾ ਕਰੋ, ਫਿਰ ਇੱਕ ਦਿਨ ਕਿਰਪਾ ਹੋ ਹੀ ਜਾਂਦੀ ਹੈ। ਇਹੀ ਮੰਗੀਏ ਸੱਚੇ ਪਾਤਸ਼ਾਹ ਤੋਂ ਜਦੋਂ ਵੀ। ਭਗਤ ਬੰਦਗੀ ਦੇਹ ਸਿਰਜਣਹਾਰ, ਮਹਾਰਾਜ ਕਹਿੰਦੇ ਕਰਦਾ ਕੀ ਆ ਉਹ, ਅੱਗੇ ਵੀ ਦੱਸ ਰਹੇ ਨੇ ਜਿੱਥੇ ਨਾਮ ਦੇ ਰਹੇ ਨੇ, ਮਗਰਲੀਆਂ ਪੌੜੀਆਂ ਵਿੱਚ, ਮਗਰਲੀ ਪੌੜੀ ਆਏ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਆਪਣਾ ਸਿਧਾਂਤ ਹੈ, ਦੋਵਾਂ ਦੇ ਨਾਮ ਦੱਸ। ਮਿਹਰ ਦਇਆ ਕਰ ਕਰਨਾ ਹਾਰ, ਮੁਸਲਮਾਨ ਕਹਿੰਦੇ ਮਿਹਰ ਕਰ, ਫਜ਼ਲ ਕਰ, ਦੂ ਕਹਿੰਦੇ ਦਇਆ ਕਰ, ਕਿਰਪਾ ਕਰੋ। ਆਪਾਂ ਨੇ ਉਹ ਦੋਵਾਂ ਨੂੰ ਕਰਨ ਵਾਲਾ, ਬਖਸ਼ਿਸ਼ਾਂ ਕਰਨ ਵਾਲਾ ਹੈ ਸੱਚੇ ਪਾਤਸ਼ਾਹ, ਕਿਰਪਾ ਕਰਨ ਵਾਲਾ ਹੈ। ਆਪਾਂ ਨੇ ਕਿਰਪਾ ਹੋ ਗਈ, ਦਇਆ ਕਿਰਪਾ। ਭਗਤ ਬੰਦਗੀ ਦੇਹ ਸਿਰਜਣਹਾਰ, ਫਿਰ ਹੋਰ ਕੀ ਕਰਦਾ ਹੈ ਸੱਚੇ ਪਾਤਸ਼ਾਹ। ਕਹਿੰਦੇ ਜਿਹੜੇ ਉਹਦੇ ਭਗਤ ਨੇ, ਭੈ ਵਿੱਚ ਰਹਿ ਕੇ ਚੱਲਣ ਵਾਲੇ ਨੇ, ਸੰਸਾਰ ਵਿੱਚ ਜੀਵਨ ਉਹ ਵੀ ਬਤੀਤ ਕਰਦੇ ਨੇ, ਲੇਕਿਨ ਫਰਕ ਹੈ ਵਾਹਿਗੁਰੂ ਦੇ ਸਨਮੁਖ ਹੋ ਕੇ ਚੱਲਦੇ ਨੇ ਔਗੁਣਾਂ ਤੋਂ, ਗੁਨਾਹਾਂ ਤੋਂ।
जिदे करके धर्म नास हो जावे, धर्म बनिया रवे, परपक्ता बनी रवे। भगत भय दे विच गत जिन्हां दी चाल है, भय विच निराली है संसार तो भगता की चाल निराली, चाला निराली भगता हकेरी। बिखम मार्ग चलना लभ लोभ अहंकार, तज त्रिसना बहुत नाही बोलना। खन्ने हो तिखे वाल हो निकी, एत मार्ग जाना गुर प्रसादी जिनी आप तजिया, हर वासना सम्मानी। कह नानक चाल भगता जुग हो जुग निराली, वखरी है भय विच गति चाल है जिन्हां दी। भौ भावनी है हर वेले, हंकार तो दूर है मन। बंदगी दी खैर मंगदे ने, कृपा करो सनमुख रखो मेर करो। उन्हां ते फिर उह करदा मेर दया, भावे कोई होवे, किसे मजह विच होवे, इस्लाम विच होवे, भगत फकीर सनातन मत विच होवे, सारिआं ते मारे कहिंदे भगत बंदगी देह सिरजणहार। करदा की अपने भगतां नूं प्यारिआं नूं बंदगी देंदा है, सच्चे पातशाह देह सिरजणहार। सिरजणहार करता पुरख उन्हां नूं बंदगी दी खैर झोली विच पाउंदा है। यही मंगिआ सी भगत फरीद साहब जी ने, जिसनों तेरी मेहर सो तेरी बंदगी। जिन्हों तेरी मेहर हो जाती उन्हों बंदगी मिलती, विशेष करके मेहर दया कृपा यही निशानी हुंदी है। जिसनों तेरी मेहर सो तेरी बंदगी, शेख फरीदा खैर दीजै बंदगी। जिसनों तेरी मेहर, सच्चे पातशाह भगत फरीद साहब जी कहिंदे सानू खैर ही है दिओ। सच्चे पातशाह बंदगी दी खैर झोली विच पा दिओ, शेख फरीदा खैर दीजै बंद। यही दात सानू दे, उन्हां नूं नाम दी दात दिंदा है, अपने प्यारिआं नूं भगतां नूं संतां भगतां नूं। जन की भूख तेरा नाम आहार, संती जीता जन्म अपार। नाम दी भुख उन्हां नूं लगदी, नाम दी दात दिंदा है, ਇਹ ਉਹਦਾ ਕਰਮ ਹੈ। ਕਹੋ ਨਾਨਕ ਗੁਰ ਖੋਏ ਭਰਮ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਸੀਂ ਕਿਸੇ ਦੇ ਪੱਖ ਵਿੱਚ ਨਹੀਂ ਹੈ, ਸਾਡੇ ਵਾਸਤੇ ਕੋਈ ਵੱਡਾ ਅਤੇ ਕੋਈ ਛੋਟਾ ਨਹੀਂ ਹੈ। ਇਸਲਾਮ ਵੱਡਾ ਹੈ, ਸੱਚਾ ਧਰਮ। ਜਹਾਂਗੀਰ ਨੂੰ ਕਹਿਣ ਲੱਗੇ ਸਨਾਤਨ ਮਤ ਵਾਲੇ ਨੀਵੇਂ ਨੇ, ਛੋਟਾ ਹੈ, ਉਹ ਝੂਠੇ ਨੇ, ਤੁਸੀਂ ਸੱਚੇ ਹੈ ਨਹੀਂ। ਕਹੋ ਨਾਨਕ ਗੁਰ ਖੋਏ ਭਰਮ। ਮਹਾਰਾਜ ਕਹਿੰਦੇ ਅਸੀਂ ਸਾਰੇ ਭਰਮ ਭੁਲੇਖੇ ਖੋ ਦਿੱਤੇ ਨੇ, ਛੱਡ ਦਿੱਤੇ ਨੇ, ਕੱਢ ਦਿੱਤੇ ਨੇ। ਅਸੀਂ ਕਿਸੇ ਦੇ ਪੱਖ ਵਿੱਚ ਨਹੀਂ ਹੈ, ਲੇਕਿਨ ਸੱਚ ਜ਼ਰੂਰ ਹੈ। ਸੱਚ ਦਾ ਜੋ ਧਾਰਨੀ ਹੈ ਉਹੀ ਉਹਦੇ ਦਰ 'ਤੇ ਪ੍ਰਵਾਨ ਹੈ। ਕਹੋ ਨਾਨਕ ਗੁਰ ਖੋਏ ਭਰਮ। ਮਹਾਰਾਜ ਕਹਿੰਦੇ ਸਾਰੇ ਭਰਮ ਭੁਲੇਖੇ ਅਸੀਂ ਕੱਢ ਦਿੱਤੇ ਨੇ, ਖੋ ਦਿੱਤੇ ਨੇ, ਨਹੀਂ ਕੋਈ ਰੱਖਿਆ। ਏਕੋ ਅੱਲਾਹ ਪਾਰ ਬ੍ਰਹਮ ਹੋਏ ਆ ਸਾਡੇ ਵਾਸਤੇ। ਅੱਲਾਹ ਤੁਸੀਂ ਕਹਿੰਦੇ ਆ, ਅੱਲਾਹ ਅੱਲਾਹ ਅੱਲਾਹ, ਏਕੋ ਅੱਲਾਹ ਪਾਰ ਬ੍ਰਹਮ। ਉਹ ਕਹਿੰਦੇ ਨੇ ਪਾਰ ਬ੍ਰਹਮ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬ੍ਰਹਮ ਸਾਰੇ ਵਿਆਪਕ ਹੈ, ਜਿਹਦਾ ਅੰਤ ਕੋਈ ਨਹੀਂ ਹੈ, ਬੇਸ਼ੁਮਾਰ ਆ। ਜਿਹਨੂੰ ਉਹ ਕਹਿੰਦੇ ਨੇ ਏਕੋ ਅੱਲਾਹ ਪਾਰ ਬ੍ਰਹਮ, ਸਾਡੇ ਵਾਸਤੇ ਇੱਕੋ ਹੈ। ਨਾਮ ਦੋ ਨੇ, ਨਾਮ ਇੱਕ ਦੇ ਨੇ, ਇਹ ਸਾਰੇ ਨਾਮ ਹੈ ਤੇ ਇੱਕ ਦੇ ਨੇ। ਅੱਲਾਹ ਪਵਿੱਤਰ, ਅੱਲਾਹ ਤੋਂ ਭਾਵ ਪਵਿੱਤਰ, ਪਾਰ ਬ੍ਰਹਮ ਸਾਰੇ ਵਿਆਪਕ, ਇੱਕ ਦੇ ਨਾਮ ਨੇ। ਜਦੋਂ ਇੱਕ ਦੇ ਨਾਮ ਨੇ ਫਿਰ ਕਿਹੜਾ ਛੋਟਾ ਤੇ ਕਿਹੜਾ ਵੱਡਾ ਹੋਇਆ। ਜਿਹਨੇ ਨਾਮ ਨੂੰ ਗ੍ਰਹਿਣ ਕਰਕੇ ਜਪਿਆ, ਇਹਨਾਂ ਨਾਮਾਂ ਨੂੰ ਜਿਹਨੇ ਇਰਾਦਿਆ, ਉਹ ਮਹਾਨ ਹੈ, ਉਹ ਪ੍ਰਵਾਨ ਹੈ। ਜੇ ਅੱਕੀ ਹੈ ਸਾਡੇ ਵਾਸਤੇ ਕੋਈ, ਸਾਡਾ ਮਿਸ਼ਨ ਜਿਹੜਾ ਹੈ ਸਿਧਾਂਤ ਵੱਖਰਾ ਹੈ। ਸੱਚੇ ਪਾਤਸ਼ਾਹ ਜੀ ਨੇ ਵੀ ਕਿਹਾ, ਪਾਵਨ ਬਚਨ ਆਪ ਜੀ ਦੇ ਆਉਂਦੇ, ਨਾ ਹਮ ਹਿੰਦੂ ਨਾ ਮੁਸਲਮਾਨ,
ਅੱਲਾਹ ਰਾਮ ਕੇ ਪਿੰਡ ਪ੍ਰਾਣ। ਨਾ ਅਸੀਂ ਹਿੰਦੂਆਂ ਵਿਸ਼ੇਸ਼ ਕਰਕੇ, ਨਾ ਅਸੀਂ ਮੁਸਲਮਾਨ ਆ, ਕੌਣ ਹੋ ਤੁਸੀਂ ਸੱਚੇ ਪਾਤਸ਼ਾਹ? ਅੱਲਾਹ ਰਾਮ ਕੇ ਪਿੰਡ ਪ੍ਰਾਣ, ਜਿਹਨੂੰ ਤੁਸੀਂ ਅੱਲਾਹ ਕਹਿੰਦੇ ਆ, ਹਿੰਦੂ ਰਾਮ ਆਂਦੇ, ਰਾਮ ਰਾਮ ਪੁਕਾਰਦੇ, ਅਸੀਂ ਉਹਦੇ ਪਾਤਸ਼ਾਹ ਇੱਕ ਦੇ ਜਿਸ ਅੱਲਾਹ ਤੇ ਰਾਮ ਦੇ ਸਰੀਰ ਤੇ ਪ੍ਰਾਣ ਟਿਕਾਏ ਹੋਏ ਨੇ, ਜਿਹਨੇ ਦਿੱਤਾ ਹੈ ਸਰੀਰ, ਪਿੰਡ ਸਰੀਰ ਤੇ ਪ੍ਰਾਣ ਸਵਾਸ, ਜਿਹਨੇ ਸਰੀਰ ਸਵਾਸ ਦਿੱਤਾ ਹੈ, ਜ਼ਿੰਦਗੀ ਦਿੱਤੀ ਹੈ, ਉਹਦੇ ਪਾਤਸ਼ਾਹ ਆ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਜੀਉ ਪਾਏ ਪਿੰਡ ਜਿਨ ਸਜਿਆ ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰੱਖੀ, ਨਾਨਕ ਸਦ ਕੁਰਬਾਨ, ਅਸੀਂ ਉਹਦੇ ਪਾਤਸ਼ਾਹ ਇੱਕ ਦੇ। ਵੱਖਰਾ ਹੈ ਸਿੱਖ ਧਰਮ, ਵੱਖਰਾ ਹੈ, ਸਾਰੀ ਦੁਨੀਆ ਤੋਂ ਵੱਖਰਾ ਹੈ, ਪਰ ਸਾਰੀ ਦੁਨੀਆ ਦਾ ਸਾਂਝਾ ਹੈ, ਕਿਸੇ ਦੇ ਸਿਧਾਂਤਾਂ ਵਿੱਚ ਰਲਗੱਡ ਨਹੀਂ ਹੈ, ਕਿਸੇ ਦੇ ਅਧੀਨ ਨਹੀਂ, ਮੁਹਤਾਜ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਇੱਕੋ ਤਾਂ ਇਹ ਦਰ ਆ ਜਿੱਥੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਨੇ, ਚੌਂ ਕੁੰਟਾਂ ਨੂੰ ਰੱਖੇ ਨੇ, ਚਾਰਾਂ ਦਿਸ਼ਾਵਾਂ ਨੂੰ ਰੱਖੇ ਨੇ, ਜਿੱਧਰੋਂ ਮਰਜ਼ੀ ਕੋਈ ਆ ਕੇ, ਸੌ ਜਿਹੜਾ ਕੋਈ ਮਰਜ਼ੀ ਜਿਸ ਧਰਮ ਦਾ ਆ ਕੇ ਨਾਮ ਨਾਲ ਜੁੜੇ, ਦਰਸ਼ਨ ਦੀਦਾਰੇ ਕਰੇ, ਸਰਬ ਸਾਂਝੀ ਗੁਰਬਾਣੀ ਦੇ ਮੱਥਾ ਟੇਕੇ, ਕੀਰਤਨ ਸੁਣੇ, ਕੀਰਤਨ ਭਗਤ, ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ। ਮੁਸਲਮਾਨ ਵੀ ਬੈਠ ਕੇ ਕੀਰਤਨ ਸੁਣ ਸਕਦਾ ਹੈ, ਹਿੰਦੂ ਆ ਕੇ ਵੀ ਸੁਣ, ਸਾਰਿਆਂ ਵਾਸਤੇ ਦਰਵਾਜ਼ੇ ਖੁੱਲ੍ਹੇ ਨੇ। ਮਸੀਤ ਵਿੱਚ ਹਿੰਦੂ ਨਹੀਂ ਜਾ ਸਕਦਾ, ਔਰ ਮੰਦਰ ਵਿੱਚ ਮੁਸਲਮਾਨ ਨਹੀਂ ਜਾਵੇਗਾ। ਸਰਬ ਸਾਂਝੀ ਗੁਰਬਾਣੀ ਹੈ ਸਾਰਿਆਂ ਦਾ ਦੇ ਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ, ਸਾਡਾ ਕਹੋ ਨਾਨਕ ਗੁਰ ਖੋਏ ਭਰਮ, ਸਾਨੂੰ ਕਿਸੇ ਨਾਲ ਕੋਈ ਭਰਮ ਭੁਲੇਖਾ ਨਹੀਂ, ਕੋਈ ਦੁਆਇਸ਼ ਨਹੀਂ ਹੈ, ਏਕੋ ਅੱਲਾਹ ਪਾਰ ਬ੍ਰਹਮ, ਇੱਕੋ ਅੱਲਾਹ ਅਕਾਲ ਪੁਰਖ ਪਾਰ ਬ੍ਰਹਮ, ਉਹਦੇ ਉਪਾਸ਼ਕ ਇੱਕੋ ਹੀ ਹੈ, ਅਸੀਂ ਇੱਕ ਦੇ ਉਪਾਸ਼ਕ। ਇਹ ਸਵਾਲ ਮੱਕੇ ਵਿੱਚ ਕੀਤਾ ਸੀ ਕਾਜ਼ੀਆਂ ਨੇ, ਹਾਜ਼ੀਆਂ ਨੇ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸਤਿਗੁਰਾਂ ਕਿਹਾ ਸੀ ਕਿ ਰਾਮ ਰਹੀਮ ਇੱਕ ਥਾਏ ਖਲੋਈ, ਰਾਹੇ ਸ਼ੈਤਾਨੀ ਦੁਨੀਆ ਗੁਆਈ, ਸ਼ੈਤਾਨ ਦੇ ਰਾਹ ਦੁਨੀਆ ਜਿਹੜੀ ਹੈ ਗੁਆਚ ਗਈ ਹੈ, ਖੋਈ ਗਈ ਹੈ, ਹੈ ਤੇ ਰਾਮ ਰਹੀਮ ਇੱਕੋ ਹੀ ਇੱਕ ਦੇ ਨਾਮ ਨੇ ਨਾ। ਉਹਨਾਂ ਵੀ ਇਹੀ ਪੁੱਛਿਆ ਸੀ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਦੋਵਾਂ ਦੇ ਮੂੰਹ ਸਾਂਝੀ ਗੱਲ ਕੀਤੀ ਸੀ ਉੱਥੇ, ਕਿਸੇ ਦਾ ਪੱਖ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ, ਦੋਵਾਂ ਨੂੰ ਢੋਈ ਨਹੀਂ ਮਿਲਦੀ, ਜੇ ਸੱਚ ਨਾਲੋਂ ਵਿਛੜ ਗਏ ਨੇ, ਜੇ ਸੱਚ ਨੂੰ ਛੱਡ ਦਿੱਤਾ ਹੈ, ਔਰ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬੰਮ ਮੌਲਾਣੇ, ਇਹ ਭਾਈ ਸਾਹਿਬ ਜੀ ਨੇ ਲਿਖਿਆ 12 ਵਿੱਚ, ਸ਼ੈਤਾਨ ਦੇ ਰਾਹ ਦੁਨੀਆ ਖਰਾਬ ਹੋ ਰਹੀ ਹੈ। ਬਾਬਾ ਆਖੇ ਹਾਜ਼ੀਆਂ ਸੁਬਮਲਾ ਬਾਜੋ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ, ਰਾਹੇ ਸ਼ੈਤਾਨੀ ਦੁਨੀਆ ਗੋਈ, ਇਹੀ ਕਿਹਾ ਸਤਿਗੁਰੂ ਨਾਨਕ ਦੇਵ। ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚ ਵੀ ਬਿਆਨ ਕੀਤਾ ਹੈ, ਦੋਵਾਂ ਦੇ ਨਾਮਾਂ ਦਾ ਪੱਖ ਵੀ ਰੱਖਿਆ ਹੈ, ਲੇਕਿਨ ਆਪਣਾ ਸਿਧਾਂਤ ਦਿੱਤਾ ਹੈ ਕਿ ਅਸੀਂ ਇੱਕ ਦੇ ਉਪਾਸ਼ਕ ਹਾਂ, ਔਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰ 'ਤੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅਲਾਹ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ, ਇਹ ਆਪ ਜੀ ਦਾ ਸ਼ਬਦ ਹੈ। ਇਸੇ ਰਾਗ ਵਿੱਚ ਇਹ ਵੀ ਉਚਾਰਿਆ ਸੀ ਜਹਾਂਗੀਰ ਦੇ ਸਾਹਮਣੇ, ਅਖੀਰ 'ਤੇ ਕਿਹਾ ਸੀ, ਪ੍ਰਵਾਨ ਕੌਣ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਜਿਹਨੇ ਉਹਦੇ ਹੁਕਮ ਨੂੰ ਪਛਾਣਿਆ, ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਸਿੱਖ ਹੈ, ਸੋ ਜੋ ਵੀ ਹੈ, ਪਾਰਸੀ ਹੈ, ਜਿਹਨੇ ਹੁਕਮ ਪਛਾਣਿਆ ਬੰਦਗੀ ਕਰਨ ਦਾ, ਸਿਮਰਨ ਕਰਨ ਦਾ,
ਉਹਨੇ ਉਹਦੇ ਭੇਦ ਨੂੰ ਜਾਣਿਆ, ਉਹਨੇ ਉਹਨੂੰ ਪਾਇਆ, ਉਹ ਪ੍ਰਵਾਨ ਹੈ। ਆਪ ਜੀ ਨੇ ਇੱਥੇ ਵੀ ਕਿਹਾ ਇੱਕੋ ਅਲੋਹ ਪਾਰ ਬ੍ਰਹਮ, ਇੱਕੋ ਹੀ ਅਸੀਂ ਇੱਕ ਦੇ ਪਾਤਸ਼ਾਹ ਹਾਂ। ਦੋਵਾਂ ਤੋਂ ਵੱਖਰਾ ਗੁਰੂ ਨਾਨਕ ਦਾ ਸਿਧਾਂਤ, ਸੱਚੇ ਪਾਤਸ਼ਾਹ ਮੇਰ ਕਰਨ, ਇਹ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਬਦ ਸੁਣਾਇਆ। ਜਿਸ ਵੇਲੇ ਦਿੱਲੀ ਆਪ ਜੀ ਨੂੰ ਸੱਦਿਆ, ਆਏ ਗਵਾਲੀਅਰ ਦੇ ਕਿਲ੍ਹੇ 'ਚੋਂ ਵਾਪਸ, ਜਹਾਂਗੀਰ ਬਾਦਸ਼ਾਹ ਨੂੰ ਝੁਕਣਾ ਪਿਆ। ਉਹਨੇ ਫਿਰ ਸਵਾਲ ਕੀਤੇ, ਇਹ ਹੀ ਸ਼ਬਦ ਮਹਾਰਾਜ ਨੇ ਸੁਣਾਇਆ ਸੀ, ਦੁਬਾਰੇ ਰਿਪੀਟ ਕੀਤਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਾਡਾ ਸਿਧਾਂਤ ਇਹ ਹੈ ਅਸੀਂ ਕਿਸੇ ਦੇ ਖਿਲਾਫ਼ ਨਹੀਂ। ਸੋ ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ

ਹੋਵੈ ਸਿਫਤ ਖਸੰਦੀ ਨੂਰ ਅਰਥ ਪੁਰਸਹ ਚੱਟੀਐ ਤੁਧ ਡਿਠੇ ਸੱਚੇ ਪਾਤਿ ਸਾ ਮਲ ਜਨਮ ਜਨਮ ਦੀ ਕੱਟੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇਰਾ ਕਰ ਭਲਾ ਤੇਰੇ ਕਰ ਅਨੰਤ ਵਧਾਈ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਪਰ ਗੂਰ ਤੇ ਸਜਤ ਕਤਾ ਨਾਨਕ ਦਾਸ ਦਾਸ
1: ਚੰਗਿਆਈਆਂ

ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸਵਾਇਮਾਨ ਪੇਤੇ ਪੁਤੇਤੇ ਦੋਨੋਂ ਪਰਿਵਾਰ ਬੱਚਾ ਬੱਚੀ ਸਮੇਤ ਸੱਜਣ ਮਿੱਤਰ ਰਿਸ਼ਤੇਦਾਰ ਇਸ ਵੇਲੇ ਸੰਗਤੀ ਰੂਪ ਵਿੱਚ ਗੁਰੂ ਚਰਣਾਂ ਵਿੱਚ ਮਿਲ ਬੈਠੇ ਹੋ, ਆਪ ਸਾਰਿਆਂ ਨੂੰ ਜੀਓ ਆਇਆਂ ਵੈਲਕਮ ਗੁਰਦਰਬਾਰ ਵੱਲੋਂ। ਅੱਜ ਦੇ ਇਹ ਵਿਸ਼ੇਸ਼ ਸਮਾਗਮ ਆਨੰਦ ਕਾਰਜ, ਜਿਨ੍ਹਾਂ ਦੀ ਆਰੰਭਤਾ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਦੁਆਰਾ ਹੋਣੀ ਹੈ, ਆਓ ਸਾਰੇ ਤਵੱਜੋ ਦਿਓ। ਬੇਨਤੀ ਰੂਪ ਸ਼ਬਦ ਗਾਇਨ ਕਰਨ ਤੋਂ ਉਪਰੰਤ ਭਾਈ ਸਾਹਿਬ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਨਗੇ। ਪਿਆਰ ਸਹਿਤ ਸਰਵਣ ਕਰੋ ਜੀ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਉ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਹੋਵੇ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਚੱਟੀਐ ਤੁਧ ਡਿਠੇ ਸੱਚੇ ਪਾਤਿ ਸਾ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤਿ ਸਾ ਮਲ ਜਨਮ ਜਨਮ ਦੀ ਕੱਟੀਐ

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਈ ਰਿਕੁਐਸਟ ਟੂ ਬ੍ਰਾਈਟ ਫਾਦਰ, ਪਲੀਜ਼ ਗਿਵ ਦ ਪੱਲਾ ਟੂ ਬ੍ਰਾਈਟ।

0: ਹੁਣ ਲਾਵਾਂ ਹੋਣਗੀਆਂ ਬੱਚਾ ਬੱਚੀ ਅਦਬ ਸਾਹਿਤ ਪਾਠ ਸੁਣਨ ਨਾਲ ਲਾਵਾਂ ਦਾ ਫਿਰ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਗੁਰੂ ਸਾਹਿਬ ਦੀ ਪਰਿਕਰਮਾ ਕਰਨੀ ਹੈ ਕਰਮ ਵਾਰ ਚਾਰ ਵਾਰ
1: ਵਾਹਿਗੁਰੂ ਜੀ ਤੇਰੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ

ਇਹਦੇ ਨਾਲ ਹੀ ਆਨੰਦ ਕਰਨ ਦੀ ਸੰਪੂਰਨਤਾ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਸੁਭਾਗ ਵਾਲੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਦਰ ਘਰ ਦਾ ਪਿਆਰ, ਨਾਮ ਬਾਣੀ ਅਤੇ ਪਿਆਰੀ ਸਿੱਖੀ ਬਖਸ਼ਿਸ਼ ਕਰਨ। ਦੋਨਾਂ ਦਾ ਪਰਸਪਰ ਪਿਆਰ, ਆਪਸੀ ਮਿਲਵਰਤਨ, ਇੱਕ ਦੂਸਰੇ ਦੇ ਜ਼ਿੰਦਗੀ ਦੇ ਸੁੱਖ ਦੁੱਖ ਦੇ ਸਾਂਝੀ ਵਾਲ ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਬਣੀ ਰਹਿਣ। ਆਓ ਮਿਲ ਕੇ ਅਰਦਾਸ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਬਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ, ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਹਾਜਰਾ ਹਜੂਰ ਸਰਬ ਕਲਾ ਭਰਪੂਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ, ਸਤਿਗੁਰਾਂ ਦੇ ਸਾਜੇ ਨਿਵਾਜੇ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ, ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ, ਅਸਹ ਤੇ ਅਕਹ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ, ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ, ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਆਇਤ, ਦੇਗ ਤੇਗ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਬਖਸ਼ੋ, ਮਤ ਪਦ ਰਾਖਾ ਪਵਾਹੇ ਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਆਦਿ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ, ਜੋਦੜੀ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ, ਡਾਕਟਰ ਦਰਸ਼ਨ ਸਿੰਘ ਜੀ ਅਤੇ ਸਰਦਾਰਨੀ ਡਾਕਟਰ ਰਵਿੰਦਰਪਾਲ ਕੌਰ ਜੀ ਦੇ ਸਪੁੱਤਰ ਕਾਕਾ ਤੇਜਵੀਰ ਸਿੰਘ ਅਤੇ ਭਾਈ ਰੋਬਰਟ ਕੈਜੀਐਨਓ, ਬੀਬੀ ਮੇ ਹਾਰਪਰ ਦੀ ਸਪੁੱਤਰੀ ਐਮਲੀ ਕੈਜੀਐਨਓ, ਸਤਿਗੁਰੂ ਮਹਾਰਾਜ ਜੀਓ ਸੁਭਾਗ ਜੋੜੀ ਕਾਕਾ ਤੇਜਵੀਰ ਸਿੰਘ ਅਤੇ ਬੀਬਾ ਐਮਲੀ ਕੈਜੀਐਨਓ ਦੇ ਸ਼ੁਭ ਆਨੰਦ ਕਾਰਜ ਇਸ ਵੇਲੇ ਆਪ ਜੀ ਕੇ ਹਜ਼ੂਰ ਚਾਰ ਲਾਵਾਂ ਦੇ ਪਾਠ ਸ਼ਬਦ ਕੀਰਤਨ ਰਾਹੀਂ ਸੰਪੰਨ ਹੋਏ ਹਨ। ਆਪ ਜੀ ਕੇ ਹਜ਼ੂਰ ਸੱਜ ਕੇ ਸੇਵਕਾਂ ਪਾਸੋਂ ਲਾਵਾਂ ਦੇ ਪਾਠ ਉਚਾਰਨ ਕਰਦਿਆਂ, ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਗਾਇਨ ਕਰਦਿਆਂ, ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਣੀ। ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ, ਕਿਰਪਾ ਕਰਨੀ ਸੁਭਾਗ ਜੋੜੀ ਕਾਕਾ ਤੇਜਵੀਰ ਸਿੰਘ, ਬੀਬਾ ਐਮਲੀ ਕੈਜੀਐਨਓ, ਬੱਚੇ ਗ੍ਰਹਿਸਥ ਧਰਮ ਵਿੱਚ
ਪ੍ਰਵੇਸ਼ ਹੋਏ ਹਨ ਆਪ ਜੀ ਨੇ ਗ੍ਰਿਸਤ ਧਰਮ ਦੇ ਸਰਬ ਸੁੱਖ ਪ੍ਰਦਾਨ ਕਰਨੇ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਅਤੇ ਸੁਭਾਗ ਜੋੜੀ ਨੂੰ ਧੰਨ ਫਿਰ ਇਹ ਨਾਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀ ਐ ਸੋਏ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀ ਐ ਸੋਏ ਵਾਲਾ ਆਪਸ ਵਿੱਚ ਪ੍ਰੇਮ ਇਤਫਾਕ ਰੂਹਾਂ ਦਾ ਮੇਲ ਮਿਲਾਪ ਬਖਸ਼ਿਸ਼ ਕਰਨਾ ਜੀਓ ਕਿਰਪਾ ਕਰਨੀ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਮਹਾਰਾਜ ਜੀਓ ਸੁਭਾਗ ਜੋੜੀ ਵੱਲੋਂ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ ਆਪ ਜੀ ਪੁਸ਼ਾਕੇ ਅੰਗੀਕਾਰ ਕਰੋ ਲੋਕ ਪ੍ਰਲੋਕ ਵਿੱਚ ਪੜਦੇ ਕੱਜਨੇ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀਓ ਆਨੰਦ ਕਾਰਜ ਸਮਾਗਮ ਵਿੱਚ ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਹਜ਼ੂਰ ਦੋਹਾਂ ਪਰਿਵਾਰਾਂ ਧੇਤਿਆਂ ਪੁਤੇਤਿਆਂ ਵੱਲੋਂ ਖਜ਼ਾਨਿਆਂ ਭੰਡਾਰਿਆਂ 'ਚੋਂ ਸੁਭਾਗ ਜੋੜੀ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਕਿਰਪਾ ਕਰੋ ਇਸ ਵੇਲੇ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਸੁਭਾਗ ਜੋੜੀ ਨੂੰ ਸੀਸ ਪ੍ਰਦਾਨ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਸਿਫਤ ਖਸਮਦੀ ਨੂਰ ਅਰਸਹ ਕੁਰਸਹ ਚਟੀਆ ਤੁਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਆ ਤੁਦ ਡਿਠੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਦੇ ਮਹਾਂਵਾਕਾਂ ਅਨੁਸਾਰ ਅੱਜ ਦੇ ਪਰਿਵਾਰ ਦੇ ਉੱਤੇ ਪਰਮਾਤਮਾ ਨੇ ਮਿਹਰ ਕੀਤੀ ਤਾਂ ਗੁਰੂ ਘਰ ਵਿੱਚ ਆਣ ਕੇ ਬੱਚਿਆਂ ਦਾ ਆਨੰਦ ਕਾਰਜ ਕੀਤਾ, ਕਿਉਂਕਿ ਇਸ ਸਮੇਂ ਨੂੰ ਸਾਨੂੰ ਕਾਫੀ ਸਮਾਂ ਲੱਗ ਜਾਂਦਾ ਉਡੀਕਦਿਆਂ ਨੂੰ ਵੀ ਕਦੋਂ ਬੱਚੇ ਵੱਡੇ ਹੋਣ, ਆਪਣੇ ਕਾਰੋਬਾਰਾਂ ਵਿੱਚ ਪੂਰੇ ਹੋਣ, ਤਾਂ ਅਸੀਂ ਇਹਨਾਂ ਦਾ ਗ੍ਰਿਸਤੀ ਜੀਵਨ ਅੱਗੇ ਚਲਾਉਣ ਦਾ ਪ੍ਰਬੰਧ ਕਰੀਏ। ਲੜਕਾ ਤਾਂ ਲੜਕੀ ਬਹੁਤ ਹੀ ਭਾਗਾਂ ਵਾਲੇ ਆ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਆਣ ਕੇ, ਗੁਰੂ ਦੀ ਸ਼ਰਨ ਵਿੱਚ ਆਣ ਕੇ ਲਾਵਾਂ ਲਈਆਂ ਔਰ ਆਨੰਦ ਕਾਰਜ ਦੀ ਰਸਮ ਨੂੰ ਸਾਰੀ ਨੂੰ ਸੁਣਿਆ ਔਰ ਚੰਗੀ ਤਰ੍ਹਾਂ ਨਿਭਾਇਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਣ ਕੇ ਇਹਨਾਂ ਦੇ ਨਾਲ ਹਰ ਖੁਸ਼ੀ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ। ਪਰਿਵਾਰਾਂ ਦੀ ਸੂਚੀ ਇਸ ਪਰਿਵਾਰ ਇਸ ਪ੍ਰਕਾਰ ਹੈ। ਲੜਕੇ ਦੇ ਪਿਤਾ ਜੀ ਡਾਕਟਰ ਦਰਸ਼ਨ ਸਿੰਘ ਜੀ, ਲੜਕੇ ਦੀ ਮਾਤਾ ਜੀ ਡਾਕਟਰ ਰਵਿੰਦਰਪਾਲ ਕੌਰ ਜੀ ਅਤੇ ਲੜਕਾ ਕਾਕਾ ਤੇਜਵੀਰ ਸਿੰਘ ਜੀ। ਲੜਕੀ ਦੇ ਪਿਤਾ ਜੀ ਰੋਬਰਟ ਕੈਜ਼ਿਆਨੋ ਐਂਡ ਲੜਕੀ ਦੇ ਮਾਤਾ ਜੀ ਮੇ ਹਾਰਪਰ, ਲੜਕੀ ਐਮਲੀ ਕੈਜ਼ਿਆਨੋ, ਸੁਭਾਗ ਜੋੜੀ ਕਾਕਾ ਤੇਜਵੀਰ ਸਿੰਘ ਅਤੇ ਬੀਬਾ ਐਮਲੀ ਕੈਜ਼ਿਆਨੋ ਦਾ ਸ਼ੁਭ ਆਨੰਦ ਕਾਰਜ ਗੁਰਮਰਿਆਦਾ ਦੇ ਅਨੁਸਾਰ ਰੈਂਟਨ ਗੁਰੂ ਘਰ ਦੇ ਵਿੱਚ ਹੋਇਆ ਤਾਂ ਇਹ ਬਹੁਤ ਹੀ ਭਾਗਾਂ ਵਾਲੇ ਆ। ਇਹਨਾਂ ਨੂੰ ਬਹੁਤ ਬਹੁਤ ਵਧਾਈ ਆ ਜਿਨ੍ਹਾਂ ਨੇ ਅੱਜ ਆਪਣੇ ਜੀਵਨ ਦਾ ਅਹਿਮ ਫੈਸਲਾ ਲਿਆ, ਜੋ ਕਿ ਸਾਰੇ ਕਾਰਜ ਕਰਨ ਤੋਂ ਮਗਰੋਂ ਆਪਾਂ ਨੂੰ ਇੱਕ ਇਹ ਲੈ ਜਿਹੜੀ ਆ ਆਪਾਂ ਨੂੰ ਲੈ ਕੇ ਤੁਰਨਾ ਪੈਂਦਾ, ਜਿਸ ਦੇ ਨਾਲ ਜ਼ਿੰਦਗੀ ਅੱਗੇ ਚੱਲਦੀ ਆ ਔਰ ਪਰਿਵਾਰ ਚੱਲਦੇ ਆ। ਔਰ ਮਾਤਾ ਪਿਤਾ ਨੂੰ ਵੀ ਖੁਸ਼ੀ ਹੁੰਦੀ ਆ ਵੀ ਸਾਡੇ ਬੱਚੇ ਅੱਜ ਸਹੀ ਰਾਹ 'ਤੇ ਚੱਲ ਪਏ ਆ। ਬਹੁਤ ਹੀ ਖੁਸ਼ੀ ਦਾ ਸਮਾਂ ਆ, ਸਾਰਿਆਂ ਨੂੰ ਹੀ ਬਹੁਤ ਬਹੁਤ ਵਧਾਈ ਆ। ਰਾਗੀ ਜੱਥਾ ਜੋ ਕਿ ਭਾਈ ਬਰਿਆਮ ਸਿੰਘ ਜੀ, ਭਾਈ ਹਰਦੀਪ ਸਿੰਘ ਜੀ, ਭਾਈ ਗੁਰਸੇਵਕ ਸਿੰਘ ਜੀ ਨੇ ਬੜੇ ਹੀ ਸ਼ਰਧਾ ਦੇ ਨਾਲ ਆਪਣੇ ਕੀਰਤਨ ਕੀਤਾ ਔਰ ਗਿਆਨੀ ਭਾਈ ਦਰਸ਼ਨ ਸਿੰਘ ਨੇ ਉਹਨਾਂ ਨੇ ਲਾਵਾਂ ਦਾ ਪਾਠ ਉਚਾਰਨ ਕੀਤਾ ਔਰ ਅਰਦਾਸ ਬੇਨਤੀ ਮਰਿਆਦਾ ਦੇ ਹਿਸਾਬ ਨਾਲ ਨਿਭਾਈ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਔਰ ਪਰਿਵਾਰ ਦੇ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਹੋਰ ਬਹੁਤ ਖੁਸ਼ੀ ਦੀ ਗੱਲ ਆ ਕਿ ਪਰਿਵਾਰ ਬਹੁਤ ਹੀ ਸਮੇਂ ਸਿਰ ਆਇਆ ਔਰ ਸਮੇਂ ਸਿਰ ਆਉਣ ਦੇ ਨਾਲ ਨਾਲ ਸਾਰਾ ਕਾਰਜ ਜਿਹੜਾ ਬਹੁਤ ਹੀ ਵਧੀਆ ਢੰਗ ਨਾਲ ਸਮੇਂ ਦੇ ਅਨੁਸਾਰ ਹੋਇਆ। ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਅੱਗੇ ਤੋਂ ਅੱਗੇ ਫੋਲੋ ਕਰਨਾ ਚਾਹੀਦਾ ਆ ਕਿ ਨਹੀਂ ਤਾਂ ਕਈ ਕਈ ਪਰਿਵਾਰ 12-1 ਵਜੇ ਹੀ ਆਣ ਕੇ ਆਉਂਦੇ ਆ ਤਾਂ ਬਹੁਤ ਹੀ ਪ੍ਰੋਗਰਾਮ ਲੇਟ ਹੋ ਜਾਂਦਾ, ਫਿਰ ਦੂਸਰਾ ਪ੍ਰੋਗਰਾਮ ਹੋਰ ਲੇਟ ਹੁੰਦਾ। ਪਰ ਇਸ ਪਰਿਵਾਰ ਭਾਗਾਂ ਵਾਲਾ ਜਿਨ੍ਹਾਂ ਨੇ ਸਮੇਂ ਸਿਰ ਆਣ ਕੇ ਸਮੇਂ ਦੇ ਨਾਲ ਹੀ ਲਾਵਾਂ ਦਾ ਪਾਠ ਆਚਰਨ ਕੀਤਾ ਔਰ ਸਾਰਾ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਹੋਇਆ। ਬਹੁਤ ਹੀ ਵਧਾਈ ਆ ਦੋਨਾਂ ਪਰਿਵਾਰਾਂ ਨੂੰ। On behalf of Gurdwara Singh Sabha Renton, I would like to welcome the bride and groom, their families, friends and relatives to Gurdwara Singh Sabha Renton. I'm glad to say with Guru Ji blessing the Anand Karaj ceremony has completed successfully. May Guru Sahib bless both of you in your journey starting today. My congratulations to both families of the bride and groom and friends who have a gathering here for the Anand Karaj of congratulations to both of you on behalf of the Gurdwara Singh Sabha Renton Management Committee and welcome to the Gurdwara Sahib. With this, I ask forgiveness and on anything I may have said. Thank you. ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Mama. Und,

बड़ परताप सुने प्रभु तुम लो बड़ परताप।

पढ़ो नित पाई गुरपुरा तू राखिया गावो सुनो पढ़ो नित पाई।

ਨਾਨਕ ਦੇ ਮੁਖ ਉਜਲੇ ਕੇਤੀ ਛੁਕੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.